ਅਗਰ ਅਸੀਂ ਬਹੁਤਾ ਅੱਛਾ ਨਾ ਵੀ ਬੋਲਦੇ ਹੋਈਏ ਤਾਂ ਵੀ ਜਦੋਂ ਅਸੀਂ ਸਤਸੰਗ ਵਿੱਚ ਜੁੜ ਕੇ ਪ੍ਰਭੂ ਪਰਮੇਸ਼ਵਰ ਦੇ ਗੀਤ ਗਾਉਂਦੇ ਹਾਂ, ਪ੍ਰਭੂ ਦੇ ਚਰਨਾਂ ਕਮਲਾਂ ਵਿੱਚ ਜੁੜ ਕੇ ਅਰਦਾਸਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਤਦੋਂ ਅਸੀਂ ਸਾਰੇ ਹੀ ਅੱਛਾ ਔਰ ਸ਼ੁਭ ਬੋਲਦੇ ਹਾਂ। ਪਰ ਕਿਉਂਕਿ ਸਾਡਾ ਤਨ ਕਰਕੇ ਤਾਂ ਸਤਸੰਗ ਵਿੱਚ ਜੁੜਨਾ ਹੁੰਦਾ ਹੀ ਹੈ, ਪਰ ਮਨ ਕਰਕੇ ਅਸੀਂ ਕਦੀ ਕਦੀ ਜੁੜਦੇ ਹਾਂ। ਇਹੋ ਹੀ ਕਾਰਨ ਹੈ ਕਿ ਮਾਲਕ ਦੀ ਦਰਗਾਹ ਵਿੱਚ ਸਾਡੀਆਂ ਕੀਤੀਆਂ ਹੋਈਆਂ ਸਾਰੀਆਂ ਅਰਦਾਸਾਂ ਬੇਨਤੀਆਂ ਕਬੂਲ ਨਹੀਂ ਹੁੰਦੀਆਂ। ਪਰ ਗੁਰਬਾਣੀ ਗਵਾਹ ਹੈ ਕਿ ਬਾਬਾ ਨਾਨਕ, ਗੁਰੂਦੇਵ ਨਾਨਕ ਆਪਣੇ ਜੀਵਨ ਵਿੱਚ ਜਦੋਂ ਜਦੋਂ ਵੀ ਬੋਲੇ, ਜੋ ਵੀ ਸ਼ਬਦ ਮੁੱਖ ਚੋਂ ਉਚਾਰਨ ਕੀਤੇ, ਉਹ ਤਤਕਾਲ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋਏ। ਸਾਹਿਬਾਂ ਦਾ ਫਰਮਾਨ ਹੈ ਗੁਰਬਾਣੀ ਦੁਆਰਾ, ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ, ਕਿਉਂਕਿ ਗੁਰੂ ਤੇ ਪਰਮੇਸ਼ਵਰ ਦੇ ਵਿੱਚ ਕੋਈ ਅਭੇਦਤਾ ਨਹੀਂ, ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਤੇ ਪਰਮੇਸ਼ਵਰ ਵਿੱਚ ਕੋਈ ਫਰਕ ਨਹੀਂ, ਇਹ ਦੋਨੋਂ ਇੱਕ ਸਮਾਨ ਹਨ। ਸੋ ਗੁਰੂ ਨਾਨਕ ਦੇਵ ਜੀ ਦਾ ਬੋਲਿਆ ਹੋਇਆ ਸਦਾ ਹੀ ਪ੍ਰਵਾਨ ਹੋਇਆ, ਔਰ ਮਿਹਰਵਾਨ ਜੋ ਸਦਾ ਮਿਹਰਾਂ ਦਾ ਦਾਤਾ ਹੈ, ਜੋ ਵੀ ਉਸਦਾ ਦਾਸ ਬਣ ਜਾਂਦਾ ਹੈ, ਦਾਸ ਦੀ ਲਾਜ ਸਦਾ ਹੀ ਮਿਹਰਵਾਨ ਰੱਖਦਾ ਹੈ, ਔਰ ਉਸਦਾ ਬੋਲਿਆ ਹੋਇਆ ਹਮੇਸ਼ਾ ਹੀ ਮਾਲਕ ਦੀ ਦਰਗਾਹ ਦੇ ਵਿੱਚ ਕਬੂਲ ਹੁੰਦਾ ਹੈ। ਸਤਿਗੁਰੂ ਫਰਮਾਨ ਕਰਦੇ ਹਨ।

ਧਰਤੀ ਦੇ ਉੱਤੇ ਜ਼ੁਲਮਾਂ ਦਾ ਵਾਧਾ ਹੋਇਆ, ਅਤਿਆਚਾਰਾਂ ਦੀ ਬੜੋਤੀ ਹੋਈ। ਉਦੋਂ ਇਸ ਧਰਤੀ ਨੇ ਉਸ ਅਕਾਲ ਪੁਰਖ ਦੇ ਅੱਗੇ ਇੱਕ ਪੁਕਾਰ ਕੀਤੀ। ਜਦੋਂ ਜਦੋਂ ਇਸ ਧਰਤੀ ਦੇ ਉੱਤੇ ਜ਼ੁਲਮਾਂ ਦਾ ਵਾਧਾ ਹੋਇਆ, ਉਦੋਂ ਉਦੋਂ ਕਿਸੇ ਪੀਰ, ਪੈਗੰਬਰ, ਮਹਾਬਲੀ, ਯੋਧੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਧਰਤੀ ਦੇ ਉੱਤੇ ਅਵਤਾਰ ਲਿਆ। ਅੱਜ ਇਸ ਧਰਤੀ ਦੇ ਉੱਤੇ ਬੜੇ ਜ਼ੁਲਮਾਂ ਦਾ ਵਾਧਾ, ਔਰੰਗਜ਼ੇਬ ਦੇ ਅਤਿਆਚਾਰਾਂ ਤੋਂ ਪਬਲਿਕ ਜਨਤਾ ਦੁਖੀ। ਪੁਕਾਰ ਹੋਈ ਇਸ ਧਰਤੀ ਦੇ ਕਿ ਹੇ ਅਕਾਲ ਪੁਰਖ ਸਤਿਗੁਰੂ, ਇੱਕ ਐਸਾ ਮਰਦ ਅਗੰਬੜਾ, ਇੱਕ ਐਸਾ ਵਰਿਆਮ ਅਕੇਲਾ, ਇੱਕ ਐਸਾ ਯੋਧਾ ਭੇਜ ਕਿ ਜਿਹੜਾ ਇਸ ਸੰਸਾਰ ਦੀ ਧਰਤੀ ਦੇ ਉੱਤੇ ਆ ਕੇ ਜ਼ੁਲਮਾਂ ਨੂੰ ਠੱਲ ਪਾ ਸਕੇ। ਅਕਾਲ ਪੁਰਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਉਸ ਸਮੇਂ ਹੇਮਕੁੰਡ ਸਾਹਿਬ ਦੀ ਧਰਤੀ ਦੇ ਉੱਤੇ ਤਪ ਸਾਧਨਾ ਕਰਦੇ ਨੇ, ਜਿਹਨੂੰ ਕਿ ਵਿਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਨੇ ਕਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮਹਿ, ਚਿਤਨਾ ਭਾਇਓ ਹਮਰੋ ਆਵਨ ਕਹਿ। ਅਕਾਲ ਪੁਰਖ ਦਾ ਆਮਣਾ ਸਾਹਮਣਾ ਹੋਇਆ ਤੇ ਉਸ ਵਕਤ ਦਾ ਨਾਮ ਧੰਨ ਗੁਰੂ ਗੋਬਿੰਦ ਸਿੰਘ

ਇਸ ਸੰਸਾਰ ਵਿੱਚ ਜਾਓ, ਉਸ ਭਾਰਤ ਵਿੱਚ ਜਾਓ ਜਿੱਥੇ ਕਿ ਜ਼ੁਲਮਾਂ ਦੀ ਬੜੀ ਬੜੋਤੀ ਹੋ ਰਹੀ ਹੈ, ਉਸ ਜ਼ੁਲਮ ਨੂੰ ਠੱਲ ਪਾਉਣ ਵਾਲਾ ਕੋਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਕੁਛ ਸੱਚੇ ਪਾਤਸ਼ਾਹ ਨੇ ਆਖਿਆ ਪਿਤਾ ਨੂੰ, ਹੇ ਅਕਾਲ ਪੁਰਖ, ਮੈਂ ਉਸ ਮਾਤ ਲੋਕ ਦੀ ਧਰਤੀ ਤੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੇਰੀ ਜੋ ਸੁਰਤ ਹੈ ਤੁਹਾਡੇ ਚਰਨਾਂ ਵਿੱਚ ਟਿਕੀ ਹੈ, ਜਿਤਨਾ ਭਾਇਓ ਹਮਰੋ ਆਵਨ ਕਹਿ। ਪਰ ਪਿਤਾ ਦਾ ਫਿਰ ਆਦੇਸ਼ ਹੋਇਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਉਸ ਅਕਾਲ ਪੁਰਖ ਪਿਤਾ ਦੇ ਹੁਕਮ ਨੂੰ ਮੰਨਿਆ ਤੇ ਬੇਨਤੀ ਕੀਤੀ, ਜੋਦੜੀ ਕੀਤੀ ਕਿ ਅਕਾਲ ਪੁਰਖ ਸਤਿਗੁਰੂ, ਤੁਸਾਂ ਮੇਰੀ ਉਸ ਸੰਸਾਰ ਦੇ ਵਿੱਚ ਜਾਣ ਦੀ ਡਿਊਟੀ ਲਾਈਏ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਨੂੰ ਉਸ ਸੰਸਾਰ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਪਵੇਗੀ। ਤੇ ਮਾਲਕ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਗੁਰਦੇਵ ਉਸ ਅਕਾਲ ਪੁਰਖ ਅੱਗੇ ਜੋਦੜੀ ਕਰਦੇ ਨੇ, ਬੇਨਤੀ ਕਰਦੇ ਨੇ ਕਿ ਆਓ ਬੜੇ ਪਿਆਰ ਦੇ

संसार विच जाके संसार दे सुख नहीं मंगना चाहुंदा। मेरी तुसां ड्यूटी लाई है कि उस समात लोक दी धरती दे उत्ते जाके वध रहे जुल्मां नूं ठल पाउणा है कि हे मालक हे अकाल पुरख मेरे ते कृपा करनी, मेरे विच ए शक्ति पाउणी। सतगुरु जी उच्चारण करदे ने हे रब हे सस। सतगुरु जी उस अकाल पुरख दे नामां नूं अनेकां तरह बयान करदे ने। ਤਾਂ ਆਪਾਂ ਇੱਕ ਪੰਕਤੀ ਸ਼ਰਵਣ ਕੀਤੀ ਹੈ ਕਿ ਸੰਤ ਸਹਾਏ ਸਦਾ ਜਗਮਾਏ ਕਿਰਪਾ ਕਰ ਸਿਆਮ ਇਹ ਵਰ ਦੀਜੈ। ਸਤਿਗੁਰੂ ਜੀ ਮੈਨੂੰ ਇਹ ਵਰ ਦੇਣਾ ਕਿ ਮੈਂ ਸ਼ੁਭ ਕਰਮਨ ਤੇ ਕਬੂ ਨਾ ਟਰੋ। ਆਖਿਆ ਸਤਿਗੁਰੂ ਜੀ ਮੇਰੇ ਵਿੱਚ ਹੇ ਰੱਬ ਉਸ ਚੰਦਰਮੇ ਦੇ ਮੁਤਾਬਕ ਉਸ ਸੂਰਜ ਦੇ ਮੁਤਾਬਕ ਰੱਬ ਆਖਦੇ ਨੇ ਸੂਰਜ ਨੂੰ ਕਿ ਸਤਿਗੁਰੂ ਜੀ ਹੇ ਅਕਾਲ ਪੁਰਖ ਉਸ ਸੂਰਜ ਦੀ ਭਾਂ ਗਰਮੀ ਵੀ ਹੋਵੇ ਜੋਸ਼ ਵੀ ਹੋਵੇ ਹੇ ਸੱਸ ਉਸ ਚੰਦਰਮੇ ਦੇ ਤਰ੍ਹਾਂ ਸ਼ੀਤਲਤਾ ਦਾ ਸੁਭਾਵ ਵੀ ਹੋਵੇ ਤਾਂ ਕਿ ਮੈਂ ਡਿੱਗਿਆ ਹੋਇਆ ਨੂੰ ਚੁੱਕ ਕੇ ਗਲ ਨਾਲ ਲਾ ਸਕਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੋਦੜੀ ਕਰਦੇ ਹੋਏ ਇਹ ਮੰਗ ਮੰਗਦੇ ਨੇ ਕਿ ਜਬ ਆਓ ਕਿ ਔਤ ਨਿਧਾਨ ਬਣਾਏ ਅਤ ਹੀ ਰਣ ਮੈਂ ਤਬ ਜੂਝ ਮਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦਾ ਟੀਚਾ ਹੀ ਇਹ ਸੀ ਕਿ ਦੇਹ ਸ਼ਿਵਾ ਬਰਮ ਹੋਏ ਇਹ ਹੈ ਸ਼ੁਭ ਕਰਮਨ ਤੇ ਕਬੂ ਨਾ ਡਰੋ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਉਸ ਅਕਾਲ ਉੱਤੋਂ ਇਹ ਵਰਦਾਨ ਲਿੱਤੇ ਤੇ ਇਸ ਮਾਤ ਲੋਕ ਦੀ ਧਰਤੀ ਦੇ ਉੱਤੇ ਆ ਕੇ ਜ਼ੁਲਮਾਂ ਨੂੰ ਠੱਲ ਪਾਇਆ ਤੇ ਡਿੱਗਿਆਂ ਹੋਇਆਂ ਨੂੰ ਚੁੱਕ ਕੇ ਗਲ ਨਾਲ ਲਾਇਆ। ਗਰੀਬ ਦੇ ਰਕਸ਼ਕ ਬਣੇ, ਦੀਨ ਦੇ ਰਕਸ਼ਕ ਬਣੇ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸਵਈਏ ਦੇ ਨਾਲ ਅਸੀਂ ਖਾਲਸੇ ਦਾ ਜਨਮ ਦਿਹਾੜਾ ਮਨਾਉਂਦੇ ਹਾਂ।

いと思います。

میرے کلگیدھر فتح پادشاہ کے دربار میں ربی بانی دا کیرتن ہو رہا ہے. سنگتاں بےنت جڑیاں ہیں. باہروں آئی سنگتاں حضور دے چرناں تے شیس چکا کے مالک دے دروں داتاں پراپت کر کے اپنے آپ نوں وڈبھاگی بنا رہے ہیں. پر ایک نکا جیا بچہ جس دے من وچ اٹھا ہے اے منا پہلی ویری پورے گرو دے درشن کیتے ہیں, اے جڑا سیس ہے گرو دے چرناں تے جا کے رکھنا ہے. آخو شری واہ سارے آخو واہگرو. کلگی در سکے پاتشاہ دے پرکاش اتو دے پیارے جڑے ہو. آؤ کوئی بھی رسنا اس اکال پرکھ دے نام تو وانجی نہ رہ جائے. جو بھی مائی پائی اتنے آیا ہے آؤ پاگا والے آؤ اپنی رسنا پوتر کرو, سیوک دے کن سفلے کرو, پیار نال سارے گج کے آخو ستنا. اجے سارے نے واہگرو نہیں کیا تو میرا چپ کرتا ہے اج خاص بخش والا سمے ہے. اج دے سمے اج بھی رات بھاگا والی رات ہے جو ربی نور پرگٹیا سی اس مات لوک میں. تو آؤ پیاری خاص سنگت اس نور دے درشن کردے ہوئے اس دے نام نال جڑو. کی پتا اج دا جپے آیا واہگرو سانو سدا واسطے چیتے آ جائے, ساڈی مانو یاترا سفل ہو جائے. بندے بندگی اختیار صاحب روز بھرے کے پیار مل جائے اے دات. آؤ داتا منڈن والا داتا آ رہا ہے بھائی, پر پہلے تیاری کر دے کری سارے گچی آخو سپنا. اس رسنا تو میں سد کے جاوا جس نے سائی دا نام جپیا ہے. وہ مکھڑا بھی تن ہے جہی نکلیا ہے سپنا. نکے دے بچے دے من کے پورن جس ویلے ساری سنگت نے حضور دے کے متھا ٹیکیا بیٹھ گئی تو ایک چھوٹا جیا بچہ سنگت وچوں لنگدا حضور دے کول پہنچیا تے اس نے اپنا سر گرو دے چرنا تے رکھ. دسمیش پتا میرے کلگیاں والے پادشاہ چٹیاں باجاں والے چوجی پادشاہ ساریاں نے سانجے سدگرو جی نے نیتر کھولے تکیا نکا جیا بچہ ہے تے چرنا تے سیس رکھ کے کسے پیار متھا ٹیک رہے. حضور نے بڑے پیار نال کاکا او بر سردار سر چک بھائی اسے کر متھا. پر اج متھا چکن واسطے چت نہیں کردا اس دا, پر حکم پا کے سر چکے آ نکے نکے ہاتھ جوڑ لے پیار نال پیا کردا ہے درشن جویں چکور چندرما نو ایک ویک کے خوش ہوں. حضور کہن لگے کاکا کتوں آئے ہیں؟ مہاراج تہاڈی بخش دوارا میں پشاور تو آیا تھا. واہ واہ تن بس پجنگی ہے تو تن ہے, کتنے پشاور تے کتنے آنندپور صاحب کیویں منزلا چاٹ کے تو پہنچے ہیں تیرے پیار تو قربان جائے. حضور بڑے پرسن ہوئے پشاور کی سنگت جڑی آئی ہے وہ آئے ہاں غریب. اچھا پھر تیرا نام کی ہے؟ تو اس لیے توتری زبان نال کیا مہاراج
ਮੈਨੂੰ ਲੋਕੀ ਜੋਗਾ ਕਹਿੰਦੇ ਨੇ, ਆਖੋ ਸ੍ਰੀ ਵਾਹਿਗੁਰੂ। ਤੋ ਕਲਗੀ ਦਰ ਸੱਚੇ ਪਾਤਸ਼ਾਹ ਜੀ ਨੇ ਇਹਦੇ ਵੱਲ ਤੱਕੀ ਹੈ, ਜੋਗਾ ਹਾਂ ਸੱਚੇ ਪਾਤਸ਼ਾਹ। ਫਿਰ ਬਾਈ ਕਿਹਦੇ ਜੋਗਾ ਹੈ ਤੂੰ? ਹਜ਼ੂਰ ਨੇ ਪਿਆਰ ਨਾਲ ਪੁੱਛਿਆ, ਆਪਣੇ ਜੋਗਾ, ਮਾਤਾ ਪਿਤਾ ਜੋਗਾ, ਰਿਸ਼ਤੇਦਾਰਾਂ ਜੋਗਾ, ਆਂਢੀਆਂ ਗੁਆਂਢੀਆਂ ਜੋਗਾ, ਕੁਟੁੰਬ ਕਬੀਲੇ ਜੋਗਾ, ਦੇਸ਼ ਪਰਿਵਾਰ ਜੋਗਾ, ਤੂੰ ਕਿਹਦੇ ਜੋਗਾ ਹੈ? ਤੋ ਪਿਆਰੀ ਸਾਧ ਸੰਗਤ, ਗੁਰੂ ਕੇ ਸਿੱਖ ਦਾ ਮਨ ਨੀਵਾਂ ਤੇ ਮਤ ਸੀ ਮਤ ਪਤ ਕਾ ਰਾਖਾ ਆਪ ਸ੍ਰੀ ਵਾਹਿਗੁਰੂ। ਨਿੱਕੇ ਜੇ ਜੋਗੇ ਨੇ ਕਿਹਾ ਦਾਤਾ ਜੀ ਮੈਂ ਤਾਂ ਤੇਰੇ ਜੋਗਾ, ਤੇਰੇ ਜੋਗਾ। ਜਿਸ ਵੇਲੇ ਇਸਨੇ ਇਹ ਵਚਨ ਕੀਤਾ ਤੋ ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਇਹਦੀ ਬਾਂਹ ਫੜ ਲਈ। ਤੁਹਾਨੂੰ ਗੁਰੂ ਦਾ ਸਿੱਖ ਹੈ, ਜਿਹਦੀ ਬਾਂਹ ਕਲਗੀਆਂ ਵਾਲਾ ਫੜ ਲਵੋ ਫਿਰ ਛੱਡੇਗਾ ਨਹੀਂ। ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨੱਚੋ। ਤੂੰ ਕਿਸੇ ਜੋਗਾ ਦਾਤਾ ਜੀ? ਮੈਂ ਤੇਰੇ ਜੋਗਾ। ਹਜ਼ੂਰ ਕਹਿਣ ਲੱਗੇ ਜੇ ਤੂੰ ਮੇਰੇ ਜੋਗਾ ਤਾਂ ਮੈਂ ਵੀ ਤੇਰੇ ਜੋਗਾ। ਆਖੋ ਸ੍ਰੀ ਵਾਹਿਗੁਰੂ। ਗੱਲ ਤਾਂ ਇਤਨੀ ਹੈ ਪਰ ਅਸੀਂ ਗੁਰੂ ਜੋਗੇ ਨਹੀਂ ਬਣਦੇ, ਕੰਮਾਂ ਕਾਰਾਂ ਜੋਗੇ ਬਣਦੇ ਹਾਂ, ਦੁਨੀਆਂ ਦੇ ਚਵੇਲਿਆਂ ਜੋਗੇ ਬਣਦੇ ਹਾਂ, ਰਿਸ਼ਤੇਦਾਰਾਂ ਜੋਗੇ, ਪੁੱਤਰ ਧੀਆਂ ਜੋਗੇ ਬਣਦੇ ਹਾਂ। ਬਾਈ ਭਾਗਾ ਵਾਲਾ ਉਹ ਗੁਰਮੁਖ ਹੈ ਜੋ ਗੁਰੂ ਜੋਗਾ ਬਣ ਗਿਆ। ਅੱਜ ਕੱਲ ਤਾਂ ਸਾਡੀ ਅਵਸਥਾ ਹੈ ਸਭ ਕੁਝ ਆਪਣਾ, ਇੱਕ ਆਰਾਮ ਪਰਾਇਆ, ਗੁਰੂ ਦਰਬਾਰ ਚ ਮੱਥਾ ਟੇਕੀਏ ਚਾਹੇ ਨਾ ਟੇਕੀਏ ਪਰ ਦਫ਼ਤਰ ਪਹਿਲਾਂ ਜਾਣਾ ਹੈ, ਕਿਉਂਕਿ ਮੇਰੇ ਸਾਹਿਬ ਨਿਰਾਜ਼ ਨਾ ਹੋ ਜਾ ਪਹਿਲਾਂ ਚਲੇ ਜਾਂਦੇ ਹਾਂ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ ਕਿ ਸਤਿਗੁਰ ਸਾਹਿਬ ਛੱਡ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ, ਸਤਿਗੁਰ ਸਾਹਿਬ ਛੱਡ ਕੇ ਫਿਰ ਮਨਮੁਖ ਹੋਏ ਬੰਦੇ ਦਾ ਬੰਦਾ। ਬੰਦੇ ਦਾ ਬੰਦਾ ਤਾਂ ਬਣਨਾ ਹੈ ਪਰ ਅੰਮ੍ਰਿਤ ਵੇਲੇ ਆ ਕੇ ਗੁਰੂ ਦਰਬਾਰ ਚ ਹਾਜ਼ਰੀ ਨਹੀਂ ਭਰਦਾ, ਫਿਰ ਹੁਕਮੀ ਬੰਦਾ ਹੋਏ ਕੇ ਨਿਤ ਉੱਠ ਜਾਏ ਸਲਾਮ ਕਰਦਾ, ਗੁਰੂ ਅੱਗੇ ਮੱਥਾ ਨਹੀਂ ਟੇਕਦਾ, ਅਫਸਰਾਂ ਅੱਗੇ ਅਦਾਵਤ ਕਰਦਾ, ਫਿਰ ਪੂਰੀ ਡਿਊਟੀ ਦਿੰਦਾ। ਤੇ ਜੇ ਗੁਰਦੁਆਰੇ ਪੰਜ ਮਿੰਟ ਜ਼ਿਆਦਾ ਹੋ ਜਾਣ ਬਸ ਚਲੋ ਜੀ ਚਲੀਏ, ਹੁਣ ਛੱਡੀ ਬਹਿਣਾ, ਅਵਲ ਤਾਂ ਆਉਣਾ ਹੀ ਲੇਟ ਹੈ। ਇਹ ਕੀਰਤਨ 7 ਵਜੇ ਸ਼ੁਰੂ ਹੋਣਾ ਹੈ ਤੇ ਆਉਣਾ ਹੀ 8 ਵਜੇ, ਤੇ ਸੈਨਮਾ ਜਾਣਾ ਹੋਵੇ ਤਾਂ 7 ਵਜੇ ਸ਼ੁਰੂ ਹੁੰਦਾ ਹੈ, ਪਹਿਲਾਂ ਹੀ ਜਾ ਕੇ 6:30 ਵਜੇ ਬਾਰੀ ਹੋ ਜਾਂਦੀ। ਪਿਆਰ ਕਾਹਦਾ ਹੋਇਆ ਜੇ ਪਹਿਲਾਂ ਹੀ ਆ ਕੇ ਨਾ ਜੁੜਿਆ ਗੁਰੂ ਕਾ ਸਿੱਖ ਇਸ ਇੱਛਾ ਵਿੱਚ ਕਿ ਮੇਰਾ ਧਨ ਗੁਰੂ ਨਾਨਕ ਮੇਰੇ ਤੇ ਅਵੇਂ ਉਦਿਸ਼ ਕਰੇ, ਸਭੀ ਬਾਣੀ ਦਾ ਅੰਮ੍ਰਿਤ ਮੇਰੇ ਕੰਨਾਂ ਚ ਪਵੇ, ਮੇਰੀ ਮਾਨੂੰ ਯਾਤਰਾ ਸਫਲੀ ਹੋ ਜਾਵੇ। ਝੂਠੇ ਸੈਨਮਾ ਤਾਂ ਭੱਜ ਭੱਜ ਕੇ ਵੇਖਦੇ ਪਰ ਬਾਬਾ ਜੀ ਬਚਨ ਕਰਦੇ ਸਨ ਭਾਈ ਇਹ ਸੱਚਾ ਸੈਨਮਾ, ਉੱਥੇ ਭੈੜੀਆਂ ਮੂਰਤਾਂ ਇੱਥੇ ਗੁਰੂ ਨਾਨਕ ਦੇ ਦਰਸ਼ਨ, ਉੱਥੇ ਗੰਦੇ ਗੀਤ ਕੰਨਾਂ ਚ ਪੈਂਦੇ ਨੇ ਇੱਥੇ ਗੁਰੂ ਨਾਨਕ ਦੀ ਬਾਣੀ, ਉੱਥੇ ਪੈਸੇ ਜਾਇਆ ਜਾਂਦੇ ਹਨ ਇੱਥੇ ਤਾਂ ਦਾਨਪੁਰ ਕੀਤਾ ਵੀ ਸਫਲਾ ਹੁੰਦਾ ਹੈ, ਜੇ ਕੋ ਪਾਵੇ ਤਿਲਕਾ ਮਨ, ਉੱਥੇ ਸਮਾਂ ਜਾਇਆ ਇੱਥੇ ਜਿਤਨਾ ਸਮਾਂ ਬਹਿ ਜਾਓਗੇ। ਕਬੀਰ ਜੀ ਕਹਿੰਦੇ ਨੇ ਏਕ ਘੜੀ ਆਧੀ ਘੜੀ ਆਧੀ ਨੂੰ ਸੁਣ ਆਦ ਭਗਤਨ ਸੇਤੀ ਗੋਸ਼ਟੇ ਜੋਤੀ ਨਾ ਉਹ ਲਾਭ। ਅਰੇ ਲਾਭ ਕੌਣ ਪ੍ਰਾਪਤ ਕਰੇ? ਆਓ ਤੇਰੀ ਪੜ੍ਹੀਏ

ਇੱਥੇ ਆ ਗਿਆ ਉਹ ਵੱਡੀਆਂ ਭਾਗਾਂ ਵਾਲਾ ਬਣ ਗਿਆ ਇੱਥੇ ਆ ਗਿਆ। ਬਾਣੀ ਦੁਆਰਾ ਹਜ਼ੂਰ ਮਿਹਰ ਕਰ ਦਿੰਦੇ ਹਨ ਵੱਡ ਭਾਗੀ ਸਾਧ ਸੰਗ ਪ੍ਰਾਪਤ ਜਿਹੜਾ ਸਤਸੰਗ ਵਿੱਚ ਆ ਗਿਆ। ਤੋ ਆਈਏ ਭਾਈ ਅੱਜ ਗੁਰਪੁਰਬ ਮਨਾ ਰਹੇ ਹਾਂ, ਗੁਰੂ ਕੋਲੋਂ ਇਹ ਦਾਨ ਮੰਗੀ ਆ ਕੋਸ਼ਿਸ਼ ਭਾਈ ਦਾਤਾ ਜੀ ਮੈਨੂੰ ਚੰਗੀ ਸੰਗਤ ਦੇ, ਮੈਨੂੰ ਉਹ ਸੰਗਤ ਦੇ ਜਿਹਦੇ ਚ ਬਹਿ ਕੇ ਤੇ ਮੈਨੂੰ ਤੂੰ ਯਾਦ ਆਉਣ ਦੀ ਇਹ ਦਾਤਾ ਮੰਗਣੀ ਹੈ। ਫਿਰ ਆਪਣਾ ਗੁਰੂ ਨੂੰ ਅਰਪ ਕੇ ਗੁਰੂ ਦੇ ਬਣੀ ਨਿੱਕੇ ਜੇ ਜੋਗੇ ਨੇ ਕਿਹਾ ਦਾਤਾ ਜੀ ਮੈਂ ਤੇਰੇ ਜੋਗਾ ਹਾਂ, ਮੇਰੇ ਕਲਗੀਧਰ ਕਹਿਣ ਲੱਗੇ ਜੋਗੇ ਆ ਜੇ ਤੂੰ ਮੇਰੇ ਜੋਗਾ ਹੈ ਤਾਂ ਮੈਂ ਤੇਰੇ ਜੋਗਾ। ਫਿਰ ਗੁਰੂ ਜੋਗਾ ਬਣ ਗਏ, ਅੰਮ੍ਰਿਤ ਛੱਕ ਕੇ ਇਹ ਭਾਈ ਜੋਗਾ ਸਿੰਘ ਬਣ ਗਏ। ਕਲਗੀਧਰ ਫਤਿਹ ਪਾਤਸ਼ਾਹ ਦੇ ਦਰਬਾਰ ਚ ਰਹਿਣ ਲੱਗ ਪਿਆ ਭਾਈ ਜੋਗਾ ਸਿੰਘ। ਇਹਦੇ ਮਾਤਾ ਪਿਤਾ ਵੀ ਨਾਲ ਆਏ ਸਨ, ਦਰਸ਼ਨ ਮੇਲਾ ਕਰਕੇ ਪਿਸ਼ਾਵਰ ਚਲੇ ਗਏ। ਭਾਈ ਜੋਗਾ ਸਿੰਘ ਨੌਜਵਾਨ ਹੋ ਗਏ, ਚਿੜਵੀ ਜਵਾਨੀ। ਇਹਦੇ ਮਾਤਾ ਪਿਤਾ ਫਿਰ ਆਏ, ਆ ਕੇ ਬੇਨਤੀ ਕੀਤੀ ਮਹਾਰਾਜ ਭਾਈ ਜੋਗਾ ਸਿੰਘ ਦਾ ਅਨੰਦ ਕਾਰਜ ਕਰਨਾ ਹੈ, ਆਪ ਬਖਸ਼ਿਸ਼ ਕਰੋ, ਭਾਈ ਜੋਗਾ ਸਿੰਘ ਨੂੰ ਸਾਡੇ ਨਾਲ ਭੇਜੋ। ਹਜ਼ੂਰ ਕਹਿਣ ਲੱਗੇ ਠੀਕ, ਬੁਲਾਇਆ ਜੋਗਿਆ ਜੀ ਹਜ਼ੂਰ ਵੀ ਤੇਰੇ ਮਾਤਾ ਪਿਤਾ ਆਏ ਹਨ, ਤੇਰਾ ਵਿਵਾਹ ਕਰਨਾ, ਤੂੰ ਇਹਨਾਂ ਦੇ ਨਾਲ ਪਿਸ਼ਾਵਰ ਚਲਾ ਜਾ। ਤੋ ਭਾਈ ਜੋਗਾ ਸਿੰਘ ਕਹਿਣ ਲੱਗਾ ਮਹਾਰਾਜ ਮੈਂ ਪਿਸ਼ਾਵਰ ਚਲਾ ਜਾਵਾਂ? ਹਾਂ। ਤੋ ਭਾਈ ਜੋਗਾ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੇ ਮੈਂ ਪਿਸ਼ਾਵਰ ਚਲਾ ਗਿਆ ਤਾਂ ਤੁਹਾਡਾ ਪਿੱਛੇ ਕੰਮ ਕਿਵੇਂ ਚੱਲੇਗਾ? ਆਖੋ ਸ੍ਰੀ ਵਾਹਿਗੁਰੂ। ਹਾਂ ਮੈਂ ਇੱਕ ਬੋਲਿਆ ਮਹਾਰਾਜ ਦੀਵਾਨ ਦੀ ਸਜਾਵਟ ਕਰਾਂ ਤਾਂ ਮੈਂ, ਆਏ ਗਏ ਦੀ ਦੇਖਭਾਲ ਕਰਾਂ ਤੇ ਮੈਂ, ਲੰਗਰ ਵਿੱਚ ਰਸਤ ਦੇਵਾਂ ਤੇ ਮੈਂ, ਹੋਰ ਕੋਈ ਆ ਜਾਵੇ ਸਿਆਣਾ ਪੁਰਸ਼ ਉਹਦੇ ਨਾਲ ਵਿਚਾਰ ਕਰਾਂ ਤੇ ਮੈਂ, ਤੇ ਜੇ ਮੈਂ ਚਲਾ ਗਿਆ ਮਹਾਰਾਜ ਪਿੱਛੇ ਤੁਹਾਡਾ ਕੰਮ ਕਿਵੇਂ ਚੱਲੇ? ਅਜੂ ਮੁਸਕਰਾ ਪੈ ਕਲੀਆਂ ਵਾਲੇ ਮੇਰੇ ਕਲਗੀ ਪਾਤਸ਼ਾਹ ਜੋ ਗਿਆ 12 ਸਾਲ ਸੇਵਾ ਕਰਕੇ ਅੰਦਰ ਮੈਂ ਆ ਗਈ ਗਿਆ ਖੋਤਰੀ ਵਾਹਿਗੁਰੂ ਆ ਜਾਂਦੀ, ਮੈਂ ਆ ਜਾਂਦੀ। ਬਾਬਾ ਜੀ ਵੱਡੇ ਬਾਬਾ ਜੀ ਵਚਨ ਕਰਦੇ ਸਨ ਕਿ ਲੋਹੇ ਦੀ ਤਲਵਾਰ ਪਾਰਸ ਨਾਲ ਟੱਕਰ ਜਾਵੇ ਨਾ ਸੋਨਾ ਤੋਂ ਬਣ ਜਾਂਦੀ, ਇਹਦੀ ਕੀਮਤ ਵੱਧ ਗਈ, ਇਹਦੀ ਵੈਲਿਊ ਵੱਧ ਗਈ, ਇਹਦੀ ਸ਼ਕਲ ਵੀ ਬਦਲ ਗਈ ਹੈ, ਪਰ ਅਜੇ ਕੱਟਣ ਵਾਲਾ ਸੁਭਾਅ ਨਹੀਂ ਬਦਲਿਆ। ਤੁਸੀਂ ਕੱਟਦੀ ਅਜੇ ਵੀ ਹੈ, ਲੋਹਾ ਪਾਰਸ ਨਾਲ ਸੋ ਗਿਆ ਸੋਨਾ ਬਣ ਗਿਆ, ਕੀਮਤ ਵਧੀ ਪਰ ਕੱਟਦੀ ਅਜੇ ਵੀ ਹੈ। ਬਾਬਾ ਜੀ ਬਸ ਕਰਦੇ ਸਨ ਬਚਨਾਂ ਦੁਆਰਾ ਜਿਸ ਵੇਲੇ ਇਹ ਤਲਵਾਰ ਪੁਖਾਲੀ ਵਿੱਚ ਪੈ ਜਾਏਗੀ ਫਿਰ ਸੋਨਾ ਬਣ ਜਾਏਗੀ, ਸੋਨਾ ਸੁਭਾਅ ਖਤਮ ਹੋ ਗਿਆ। ਬਾਬਾ ਜੀ ਬਚਨ ਕਰਦੇ ਸਨ ਭਜਨ ਬੰਦਗੀ ਕਰਕੇ ਸੇਵਾ ਕਰਕੇ ਕੀਰਤਨ ਕਰਕੇ ਸੁਣ ਕੇ ਵੀ ਹਉਮੈ ਆ ਜਾਂਦੀ ਆ, ਸੋ ਸ੍ਰੀ ਵਾਹਿਗੁਰੂ ਆ ਜਾਂਦੀ, ਸੁਣ ਤੋਂ ਵੱਧਦੇ ਹਨ। ਜਿਹਨੇ ਇੱਕ ਮੇਰੀ ਵੀ ਵਾਹਿਗੁਰੂ ਕਿਹਾ ਇਹਦੇ ਨਾਲ ਵੀ ਪੁੰਨ ਵਧੇ, ਪਰ ਬਈ ਹਉਮੈ ਜ਼ਰੂਰ ਅੰਦਰ ਆ ਜਾਂਦੀ ਹੈ। ਭਾਈ ਜੋਗਾ ਸਿੰਘ ਦੇ ਅੰਦਰ ਵੀ ਹਉਮੈ ਆ ਗਈ, ਜੋਗਿਆ ਮੇਰਾ ਕੰਮ ਤੂੰ ਥੋੜਾ ਕਰ ਰਹੀ, ਮੇਰਾ ਕੰਮ ਤੋਂ ਸੰਤਾਂ ਦੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਨਹੀਂ ਮਹਾਰਾਜ ਮੈਨੂੰ ਇਹੋ ਜਿਹਾ ਸਿੰਘ ਕੋਈ ਨਹੀਂ ਸੀਦਾ ਜਿਹੜਾ ਮੇਰੇ ਪਿੱਛੇ ਤੁਹਾਡਾ ਕੰਮ ਚਲਾ ਲੇਗਾ। ਉਹ ਜੋਗਿਆ ਹਉਮੈ ਚ ਨਾ ਬੋਲ, ਹਉਮੈ ਵਾਲਾ ਸਿੱਖ ਮੇਰੇ ਤੋਂ ਦੂਰ ਰਹਿੰਦਾ ਹੈ, ਹਉਮੈ ਨਾਵੇਂ ਨਾਲ ਵਿਰੋਧ। ਜਿਸ ਤਰ੍ਹਾਂ ਰਾਤ ਦੇ ਦਿਨ ਦਾ ਮੇਲ ਨਹੀਂ ਹੈ ਨਾ, ਇਸੇ ਤਰ੍ਹਾਂ ਮੈਂ ਤੇ ਤੂੰ ਦਾ ਵੀ ਮੇਲ ਨਹੀਂ ਹੈ ਪਿਆਰੀ ਸਾਹਿਬ। ਮੈਂ ਤੇ ਤੂੰ ਮਿਟਾ ਦੇ ਆਪਣੀ ਹਸਤੀ ਕੋ, ਕਿਸੇ ਉਰਦੂ ਦੇ ਸ਼ਹਿਰ ਨੇ ਲਿਖਿਆ ਐ ਇਨਸਾਨ ਤੂੰ ਆਪਣੇ ਆਪ ਬਹੁਤ ਕੋਈ ਬਣਿਆ ਫਿਰਦਾ ਪਰ ਅਸਲੀਅਤ ਵਿੱਚ ਤੂੰ ਕੁਛ ਹੀ ਨਹੀਂ। ਮਿਟਾ ਦੇ ਆਪਣੀ ਹਸਤੀ ਕੋ, ਅਗਰ ਕਿਸ ਮਰਤਬਾ ਚਾਹੇ ਕਿ ਦਾਨਾ ਖਾਕ ਮੇ ਮਿਲ ਕਰ ਗੁਲੋ ਗੁਲਜ਼ਾਰ ਹੋਤਾ ਹੈ।
جی تاہنا ہے میرے جیون کے اندروں چنگیائی بھی خوشبو آئے تو نمرتا جو کہ ہم نہ بوس نہ مارا میں ٹھیک کہہ رہا. حضور کہن لگے جوگیا تجا مہاراج تا حکم نہیں موڑ سکتا. آئی جوگا سنگھ اپنے ماتا پتا نال تر لگا پھر بھی ہومیٹ کہن لگا مہاراج جی میرے تو بغیر تا کام نہ چلے تو مینو بلا لیا جی. حضور کہن لگے جوگیا جا. آئی جوگا سنگھ ماتا پتا دے نال پشاور چلا گیا. سچے وید گرو نے سوچیا جوگے نو اپنا بنایا ہے بارہ سال سیوا بھی کیتی ہے پر اندر ہومے دا بیج بویا پیا ہے. کہ پھلی بھوت ہوئے گا درخت بن جائے گا پھر ہومے نے پھل جیتے نے جوگا کھاوے گا نرک بن جائے گا. تو اسی طرح دربار سجیا ہویا سی میرے کلگی در سچے پاتشاہ جی نے کیرتن کی سماپتی تو اپرنت سامنے اشارہ کیتا سکھا گل سن. حضور دے سامنے آ کے کھڑا ہو گیا ہاتھ جوڑے داتا جی حکم کرو. حضور کہن لگے لے اے ساڈی چٹھی لے لے تے پشاور چلا جا. بھائی جوگا سنگھ نے کر جس ویلے بھائی جوگا سنگھ دو لاواں لے لے تو دو رہدیاں ہون ساڈا حکم نامہ بھائی جوگا سنگھ نوں دے دی. ہوں ہومے دے روگ دا علاج ہون لگا. باپو کدے نہیں چاہتا کہ میرا پتر ہی کوئی غلطی کرے گی کرتا ہے تو وہ معاوضہ بھگتا پھر ہائے ہائے کرتا ہے. سکھ لے کے پتر کا پشاور پہنچ گیا. بھائی جوگا سنگھ دے گھر ادھر آنندکاری دا سما ہوا. شری گرو صاحب دا پرکاش. بھائی جوگا سنگھ نے پہلی لام بھی لئی تے دوجی لام لے کے جس ویلے بھائی جوگا سنگھ نے متھا ٹیکیا ادھر بھائی جوگا سنگھ نے سامنے تکیا تے سکھ نے بھائی جوگا سنگھ نے ویکھیا جس ویلے چار اکھاں ملیاں تاں کی ہویا اس طرح لکھیا ہے.

ਤੇਰਾ ਧਿਆਨ ਜੋੜੋ ਮਨ ਮਨ ਜੋੜਨ ਦੀ ਸ਼ਹਾਦਤ ਅੱਖਾਂ ਦਿੰਦੀਆਂ ਜੇ ਤੁਹਾਡੀਆਂ ਅੱਖਾਂ ਹੀ ਆਸੇ ਪਾਸੇ ਦੇਖ ਰਹੀਆਂ ਤਾਂ ਸਮਝੋ ਮਨ ਨਹੀਂ ਜੁੜਿਆ ਜੇ ਮਨ ਨਹੀਂ ਜੁੜਿਆ ਤਾਂ ਕੀਰਤਨ ਦਾ ਪੂਰਾ ਲਾਭ ਨਹੀਂ ਮਿਲੇਗਾ ਜੁੜ ਜਾਓ ਅੱਜ ਜੁੜਨ ਦਾ ਸਮਾਂ ਹੈ ਅੱਜ ਜਿਹੜਾ ਜੁੜ ਜਾਏਗਾ ਉਹਦੇ ਮਨ ਵਿੱਚ ਕੁਛ ਨਾ ਕੁਛ ਗੁਰੂ ਕਲਗੀਧਰ ਜ਼ਰੂਰ ਪਾਵੇਗਾ ਕੋਸ਼ਿਸ਼ ਆਓ ਪਿਆਰ ਨਾਲ ਸਰਨ ਕਰੋ

جد نال ملائی سکھ دے آ

0: ਸਿੱਖ ਦੇ ਅੱਖ ਦੇ ਅੱਖ ਜੀ ਉਸ ਤੁਰਤ ਦਿੱਤਾ ਪਰਵਾਨਾ ਅੱਗੇ ਰੱਖ ਜੀ ਗੁਰੂ ਕਾ ਹੁਕਮਨਾਮਾ ਅੱਗੇ ਰੱਖ ਭਾਈ ਜੋਗਾ ਸਿੰਘ ਨੇ ਵੀ ਤੱਕਿਆ ਇਹ ਸਿੱਖ ਤੋਂ ਅਨੰਦਪੁਰ ਸਾਹਿਬ ਵੇਖੀ ਦਾ ਸੀ ਇੱਥੇ ਕਿਵੇਂ ਆ ਗਿਆ ਚਾਰ ਖਾਂਗਲੀਆਂ ਦੋਵੇਂ ਹੱਥ ਜੁੜ ਗਏ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਹੁਕਮਨਾਮਾ ਅੱਗੇ ਰੱਖਿਆ ਵਿੱਚ ਲਿਖਿਆ ਸੀ ਜੋਗਿਆ ਜੇ ਬੈਠਾ ਹੈ ਤਾਂ ਉੱਠ ਖੜੋ ਜੇ ਉੱਠਿਆ ਤਾਂ ਤੁਰ ਪਓ ਜੇ ਤੁਰਮੇ ਤੁਰਿਆ ਤਾਂ ਭੱਜ ਪਓ ਛੇਤੀ ਜੇ ਉੱਠਿਆ ਤਾਂ ਤੁਰ ਪਓ ਜੇ ਤੁਰਮੇ ਤੁਰਿਆ ਤਾਂ ਭੱਜ ਪਓ ਛੇਤੀ ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਜੋਗਾ ਸਿੰਘ ਨੇ ਦੋ ਲਾਵਾਂ ਲਈਆਂ ਤੇ ਦੋ ਨਹੀਂ ਤੁਰ ਪਿਆ ਰਿਸ਼ਤੇਦਾਰਾਂ ਨੇ ਕਿਹਾ ਜੋਗਿਆ ਬਾਕੀ ਦੀਆਂ ਦੋ ਲਾਵਾਂ ਕਹਿਣ ਲੱਗਾ ਨਹੀਂ ਗੁਰੂ ਦਾ ਹੁਕਮ ਆ ਗਿਆ ਇਹ ਵੀ ਮਹਾਂਪੁਰਸ਼ਾਂ ਦੀ ਰਚਨਾ ਤੋਂ ਸੁਣਿਆ ਕਿ ਦੋ ਲਾਵਾਂ ਬਾਕੀ ਦੀਆਂ ਅਨੰਦਕਾਰੀ ਦੀ ਮਰਿਆਦਾ ਨੂੰ ਸੰਪੂਰਨ ਕਰਨ ਵਾਸਤੇ ਭਾਈ ਜੋਗਾ ਸਿੰਘ ਦੇ ਦੁਪੱਟੇ ਨਾਲ ਦੇ ਕੇ ਅਨੰਦਕਾਰੀ ਦੀ ਮਰਿਆਦਾ ਸੁਦੇ ਭਾਈ ਜੋਗਾ ਸਿੰਘ ਤੁਰ ਪਿਆ ਨਾਲ ਗੁਰੂ ਕਾ ਸਿੰਘ ਕਿਸੇ ਨੇ ਤੁਰਿਆ ਪਹਿਲਾ ਖਿਆਲ ਭਾਈ ਜੋਗਾ ਸਿੰਘ ਦੇ ਦਿਲ ਚ ਆਇਆ ਮਨਾ ਨਾਨਾ ਚਲਿਆ ਮੇਰੇ ਤੋਂ ਬਗੈਰ ਕਲਗੀ ਵਾਲੇ ਦਾ ਕੰਮ ਆ ਮੈਨੂੰ ਪਹਿਲਾਂ ਹੀ ਪਤਾ ਸੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਮੈਨੂੰ ਨਾ ਭੇਜੋ ਪਰ ਹੇ ਮਨ ਖੇਤੀ ਚੱਲ ਪਹੁੰਚ ਅਨੰਦਪੁਰ ਸਾਹਿਬ ਕਈ ਕੰਮ ਅਧੂਰੇ ਪਏ ਹੋਣਗੇ ਉਹਨਾਂ ਨੂੰ ਤੂੰ ਹੀ ਪੂਰਾ ਕਰ ਉਹ ਹਉਮੈ ਦਾ ਬੀਜ ਹੁਣ ਵੱਡਾ ਸਾਰਾ ਦਰਖਤ ਬਣ ਗਿਆ ਹੈ ਤੁਰਿਆ ਜਾਂਦਾ ਹੈ ਤੁਰਦੇ ਤੁਰਦੇ ਮੰਜ਼ਿਲ ਦਾ ਮੰਜ਼ਿਲ ਕਿੱਥੇ ਪਹੁੰਚੇ ਹੁਸ਼ਿਆਰ ਕੋਲ ਆਖੋ ਤੁਸੀਂ ਵਾਹਿਗੁਰੂ ਸਾਰੇ ਆਖੋ ਵਾਹਿਗੁਰੂ ਤੁਸੀਂ ਨਹੀਂ ਕਹਿੰਦੇ ਜਾਂ ਤਾਂ ਕਿਤੇ ਨੀਂਦਰ ਤਾਂ ਨਹੀਂ ਆ ਗਈ ਆਖੋ ਸ੍ਰੀ ਪਰ ਜੇ ਨੀਂਦਰ ਦਾ ਥੋੜਾ ਸਮਾਂ ਹੈ ਜੇ ਤਾਂ ਲੰਗਰ ਵੀ ਛਕਣਾ ਤੁਸੀਂ ਤਾਂ ਇਸ ਵਾਸਤੇ ਦਾਸ ਨੇ ਪਹਿਲੀ ਬੇਨਤੀ ਕੀਤੀ ਹੈ ਜਿਸ ਵੇਲੇ ਵਾਹਿਗੁਰੂ ਕਹਿਣ ਵਾਸਤੇ ਸਮਾਂ ਮਿਲ ਗਿਆ ਬਾਬਾ ਜੀ ਬਚਨ ਕਰਦੇ ਸਨ ਪਿਆਰਿਓ ਜੇ ਇੱਕ ਵਾਰੀ ਦੱਸਣਾ ਜਪੇ ਵਾਹਿਗੁਰੂ ਤਾਂ ਪੰਜ ਵਾਰੀ ਸ਼ੁਕਰਾਨੇ ਵਜੋਂ ਵਾਹਿਗੁਰੂ ਆਖਿਆ ਕਰੋ ਹੇ ਮੇਰੇ ਧੰਨ ਗੁਰੂ ਨਾਨਕ ਦਾਤਾ ਇਹ ਕਲਗੀ ਵਰਸ ਕੇ ਪਾਸਿਆ ਤੇਰਾ ਲੱਖ ਲੱਖ ਸ਼ੁਕਰਾਨਾ ਮੇਰੀ ਦੱਸਣਾ ਨੇ ਵਾਹਿਗੁਰੂ ਜਪੇ ਤੁਸੀਂ ਕਿਹੜੀ ਆਲਸ ਕਰ ਜਾਂਦੇ ਹੋ ਨਹੀਂ ਮਾਲੂਮ ਹੁੰਦਾ ਵੀ ਤੁਸੀਂ ਵਾਹਿਗੁਰੂ ਨਾਲ ਜੁੜੇ ਬੈਠੇ ਤੇ ਜੇ ਜੁੜੇ ਹੋ ਇਸ ਰਤਨਾ ਦੁਆਰਾ ਜਿਸਲੇ ਬੋਲੋਗੇ ਜੁੜੇ ਮਨ ਦੀ ਰਤਨਾ ਨੇ ਜਿਸਲੇ ਵਾਹਿਗੁਰੂ ਜਪਿਆ ਤਾਂ ਭਾਈ ਮੇਰੇ ਵਰਗੇ ਪਾਪੀਆਂ ਦਾ ਉਧਾਰ ਹੋ ਜਾਏਗਾ ਤਾਂ ਗੁਰੂ ਕੇ ਸਿੱਖ ਉਪਕਾਰੀ ਹੁੰਦੇ ਹਨ ਭਾਈ ਆਪ ਦਵਾਈ ਖਾ ਕੇ ਹਉਮੈ ਦਾ ਬੁਖਾਰ ਉਤਾਰ ਕੇ ਦੂਜਿਆਂ ਨੂੰ ਵੀ ਕੁੜੀਆਂ ਦੇਂਦੇ ਨਾ ਖੁਸ਼ ਹੀ ਵਾਹਿਗੁਰੂ ਤਾਂ ਵੰਡੋ ਨਾ ਕੁੜੀਆਂ ਜੇ ਕਲਗੀ ਧਰ ਨੇ ਦਿੱਤੀਆਂ ਨੇ ਤਾਂ ਆਓ ਖੜ ਕੇ ਪਿਆਰ ਨਾਲ ਸਾਰੇ ਆਖੋ ਹੱਥ ਨਾ ਪਿਆਰ ਤੋਂ ਪਹੁੰਚਿਆ ਸ਼ਾਮਾਂ ਪੈ ਚੁੱਕੀਆਂ ਹਨ ਦੀਵਾ ਬੱਤੀ ਜਗ ਗਿਆ ਹੈ ਪਿਆਰੀ ਸਾਧ ਸੰਗਤ ਭਾਈ ਜੋਗਾ ਸਿੰਘ ਨੇ ਨਾਲ ਦੇ ਸਿੰਘ ਨੂੰ ਧਰਮਸਾਲੇ ਕਿਹਾ ਵੀ ਤੂੰ ਇੱਥੇ ਆਰਾਮ ਕਰ ਤੇ ਮੈਂ ਬੜਾ ਹੁਸ਼ਿਆਰ ਪਰ ਸ਼ਹਿਰ ਦੀ ਸੈਰ ਕਰਾਂ ਜਿਹੜਾ ਹਉਮੈ ਵਾਲਾ ਮਨ ਹੈ ਉਹ ਕਮਜ਼ੋਰ ਹੋ ਜਾਂਦਾ ਤੇ ਕਮਜ਼ੋਰੀ ਮਨ ਜਿਹੜਾ ਹੈ ਫਿਰ ਉਹ ਸੈਲਾਨੀ ਬਣ ਜਾਂਦਾ ਉਹ ਟਿਕਾਓ ਨਹੀਂ ਰਹਿੰਦਾ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਪਿਆ ਫਿਰਦਾ ਹੈ ਇਸ ਬਾਜ਼ਾਰ ਚੋਂ ਲੰਘਿਆ ਇਹਦੇ ਕੰਨਾਂ ਚ ਆਵਾਜ਼ ਆਈ ਕੀ ਪੱਕਿਆ ਚਵਾਰੇ ਤੇ ਮੁਜਰਾ ਹੋ ਰਿਹਾ ਖੁਸ਼ੀ ਵਾਹਿਗੁਰੂ ਕਮਜ਼ੋਰੇ ਮਨ ਨੇ ਫਿਰ ਆਪਣੀ ਕਮਜ਼ੋਰੀ ਜ਼ਾਹਿਰ ਕਰਦਿਆਂ ਉੱਥੇ ਖੜੋ ਗਿਆ ਭਾਈ ਜੋਗਾ ਸਿੰਘ ਕੰਨਾਂ ਨਾਲ ਮੁਜਰਾ ਸੁਣ ਰਿਹਾ ਹੈ ਤੇ ਅੱਖਾਂ ਨਾਲ ਮੁਜਰੇ ਵਾਲੇ ਨੂੰ ਵੇਖ ਰਿਹਾ ਖੁਸ਼ੀ ਵਾਹਿਗੁਰੂ ਉਹ ਲਿਖਿਆ
1: ਹੁਸ਼ਿਆਰਪੁਰ ਵਿੱਚ ਪਹੁੰਚ ਕੇ
0: ਇਹ ਪੈਰਵੀ ਦੇ ਸੁਰ ਹਨ ਤੇ ਜਿਹਨਾਂ ਨੂੰ ਸੰਗੀਤ ਦੀ ਵਾਕਫੀ ਹੈ ਤੇ ਉਹ ਕਹਿਣਗੇ ਭਾਈ ਜੀ ਰਾਤ ਨੂੰ ਕਿਉਂ ਪੈਰਵੀ ਗਾ ਰਹੀ ਇਹ ਸਵੇਰ ਦੀ ਰਾਗ ਨਹੀਂ ਪਰ ਇਸ ਵਾਸਤੇ ਗਾ ਰਹੇ ਹਾਂ ਕਿਉਂਕਿ ਸਾਰੇ ਰਾਗ ਜੋ ਹਨ ਉਹਨਾਂ ਦਾ ਟਾਈਮ ਨਿਯਤ ਕੀਤਾ ਹੈ ਸੰਗੀਤਕਾਰਾਂ ਨੇ ਹਰ ਸਮੇਂ ਨਾਲ ਰਾਗ ਗਾਇਆ ਜਾਂਦਾ ਹੈ ਪਰ ਪੈਰਵੀ ਨੂੰ ਹਰ ਵੇਲੇ ਗਾ ਲਓ ਕੋਈ ਅਰਜੀ ਕਿਉਂ ਇਹ ਸੰਗੀਤਕਾਰਾਂ ਨੇ ਇਹਨੂੰ ਸਦਾ ਸੁਹਾਗਣ ਕਿਹਾ ਸਦਾ ਸੁਹਾਗਣ ਜਿਸ ਵੇਲੇ ਵੀ ਗਾ ਹੁਕਮਨਾਮਾ ਲੈਂਦੇ ਨਾ ਗ੍ਰੰਥੀ ਸਾਹਿਬ ਫਿਰ ਬਦੋ ਬਦੀ ਪੈਰਵੀ ਚ ਰਿਹਾ ਜਾਂਦਾ ਬਦੋ ਬਦੀ ਤਾਂ ਆਓ ਜਰਾ ਸਰਨ ਕਰੋ

ਪੱਕੀ ਹੈ। ਭਾਈ ਜੋ ਦਾਸ ਨੂੰ ਵੇਖ ਰਿਹਾ ਹੈ, ਕਿਹਨੂੰ ਵੇਖ ਰਿਹਾ ਹੈ? ਫਰੀਦ ਜੀ ਨੇ ਲਿਖਿਆ, ਫਰੀਦਾ ਇਹ ਵਿਸ ਗੰਦਲਾ ਸਰੀਆਂ ਠੰਡ ਲਿਵਾ ਵਿਹੋ ਦੀਆਂ ਗੰਦਲਾਂ ਗੰਦਲਾਂ ਦੇ ਉੱਤੇ ਭਾਈ ਵਿਹੋ ਲਵੇਤੀ ਹੋਈ, ਵਿਹੋ ਦੀਆਂ ਗੰਦਲਾਂ ਉੱਤੇ ਖੰਡ ਲਵੇਤੀ ਹੋਈ, ਪਰ ਵਿੱਚ ਬਹਿਰ। ਭਾਈ ਜੋਗਾ ਸਿੰਘ ਨੇ ਸੋਚਿਆ ਪੌੜੀਆਂ ਖਾਣੀ ਚੜ ਜਾਵਾਂ ਉੱਪਰ, ਨਾਲ ਹੀ ਖਿਆਲ ਆਇਆ ਉਹ ਮਨ ਅਨੰਦਪੁਰ ਸਾਹਿਬ ਇੱਥੋਂ ਨੇੜੇ ਹੈ, ਕੋਈ ਵੇਖ ਨਾ ਲਵੇ, ਅਜੇ ਨਹੀਂ ਜਾਣਾ, ਥੋੜਾ ਸਮਾਂ ਠਹਿਰ ਜਾਂਦੇ ਹਾਂ, ਜਿਸ ਵੇਲੇ ਦੁਨੀਆ ਆਪਣੇ ਆਪਣੇ ਘਰ ਸੌਂ ਜਾਏਗੀ ਫਿਰ ਜਾਣਾ। ਥੋੜੀ ਦੇਰ ਬਾਅਦ ਭਾਈ ਜੋਗਾ ਸਿੰਘ ਸੋਚਿਆ ਵੀ ਹੁਣ ਲੋਕ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ, ਕੋਈ ਨਹੀਂ ਵੇਖਦਾ। ਉਹ ਭਾਈ ਜੋਗਾ ਸਿੰਘ ਅੱਜ ਜਿਸਦਾ ਮਨ ਕਮਜ਼ੋਰ ਹੋ ਚੁੱਕਾ ਹੈ, ਸਮੇਂ ਤੇ ਹੰਕਾਰ ਚ ਵੇਸਵਾ ਦੇ ਚਵਾਰੇ ਦੀ ਪਹਿਲੀ ਪੌੜੀ ਤੇ ਪੈਰ ਰੱਖਦਾ ਆ ਕੁਛ ਨਹੀਂ, ਪਰ ਇਧਰੋਂ ਕੰਨਾਂ ਚ ਆਵਾਜ਼ ਆਉਂਦੀ ਹੈ।

ਜੀਵੜੇ ਆ ਪਰਦੇਸੀ ਇਕ ਪਵੇ ਜੰਜਾਲੇ ਰਾਮ ਸਾਚਾ ਸਾਹਿਬ ਮਨ ਮੱਥੇ ਕੀ ਫਾਸੇ ਜਮਝਾਲੇ ਰਾਮ ਮੱਛੀ ਵੀ ਸੁਣੀ ਪਰ ਨੈਣ ਰੁਣੀ ਮੱਛੀ ਆਟੇ ਦੀ ਗੋਲੀ ਦੀ ਲਾਲਚੀ ਚ ਆਪਣਾ ਆਪ ਖਤਮ ਕਰ ਦਿੰਦੀ ਹੈ। ਹੇ ਮੇਰੇ ਪਰਦੇਸੀ ਜੀਵੜਿਆ ਕਿਹੜੇ ਵਹਿਣਾ ਚ ਰਹਿ ਰਹੇ ਆ ਕੁਛ ਭਾਈ ਜੋਗਾ ਸਿੰਘ ਨੇ ਸੋਚਿਆ ਅਜੇ ਵੀ ਕੋਈ ਮੈਨੂੰ ਵੇਖਦੇ ਆ ਥੋੜੇ ਸਮੇਂ ਦੇ ਬਾਅਦ ਹੁਣ ਅੰਮ੍ਰਿਤ ਵੇਲਾ ਹੋ ਗਿਆ ਕੁਸਰੀ ਬਾਈ ਭਾਈ ਜੋਗਾ ਸਿੰਘ ਨੇ ਸੋਚਿਆ ਮਨਾ ਕੋਈ ਨੀ ਤੈਨੂੰ ਵੇਖਦਾ ਇਹ ਤੇਰੇ ਆਪਣੇ ਮਨ ਦੇ ਖਿਆਲ ਹਨ ਹੁਣ ਚੜ ਚੜ ਚਬਾਰੇ। ਭਾਈ ਜੋਗਾ ਸਿੰਘ ਪੌੜੀਆਂ ਖਾਣੀ ਚਬਾਰੇ ਤੇ ਚੜ ਗਿਆ ਜਿੱਥੇ ਪੌੜੀਆਂ ਖਤਮ ਹੋਈਆਂ ਜਿਸ ਵੇਲੇ ਇੱਥੇ ਪਹੁੰਚਿਆ ਤੇ ਸਾਹਮਣੇ ਕੀ ਤੱਕਿਆ ਪਿਆਰੀ ਇੱਧਰ ਤਾਂ ਭਾਈ ਜੋਗਾ ਸਿੰਘ ਪੌੜੀਆਂ ਖਾਣੀ ਚੜਿਆ ਜਾਂਦਾ ਹੈ ਤੇ ਇੱਧਰ ਦਸਮੇਸ਼ ਪਿਤਾ ਅਨੰਦਪੁਰੀ ਦਾ ਵਾਲੀ ਅੰਮ੍ਰਿਤ ਵੇਲੇ ਸਮਾਧੀ ਵੀ ਜੁੜੇ ਹੋਏ ਆ ਖੁਸ਼ੀ ਬਾਈ ਅਚਾਨਕ ਹੀ ਨੇਤਰ ਖੋਲੇ ਸਿੱਖ ਰੁੜ ਗਿਆ ਕਾਮ ਕੁੰਡ ਵਿੱਚ ਕਾਮ ਦੇ ਸਾਗਰ ਖੁੱਲ ਗਿਆ ਕੋਈ ਹੈ ਪਹਿਰੇਦਾਰ ਆ ਗਿਆ ਦਿਆਲੂ ਗੁਰੂ ਜੀ ਹੁਕਮ ਕਰੋ ਹਜ਼ੂਰ ਕਹਿਣ ਲੱਗੇ ਖਾਕੀ ਵਰਦੀ ਲਿਆਓ ਲਿਆਂਦੀ ਰੇਸ਼ਮੀ ਬਸਤਰ ਪਹਿਰਨ ਵਾਲਾ ਮਾਤ ਗੁਜਰੀ ਦਾ ਲਾਲ ਪੰਥ ਦਾ ਦਾਤਾ ਅੱਜ ਖਾਕੀ ਵਰਦੀ ਪਾ ਲੈਂਦੇ ਕਹਿੰਦੀ ਤੂੰ ਚੌਪ ਵੀ ਲਿਆਓ ਲਿਆਂਦੀ ਹਜ਼ੂਰ ਅੰਤਰ ਧਿਆਨ ਹੋਏ ਪਹੁੰਚ ਗਏ ਜਿਸ ਵੇਲੇ ਭਾਈ ਜੋਗਾ ਸਿੰਘ ਪੌੜੀਆਂ ਖਾਣੀ ਉੱਪਰ ਚੜਿਆ ਕੀ ਤੱਕਿਆ ਸਾਹਮਣੇ ਕੋਈ ਸੋਹਣੇ ਕਦ ਵਾਲਾ ਹੱਥ ਵੀ ਚਾਂਦੀ ਵੀ ਚੋਬ ਤੇ ਖਾਕੀ ਵਰਦੀ ਪਹਿਨ ਕੇ ਸਾਹਮਣੇ ਕੋਈ ਸਿਪਾਹੀ ਖੜੋਤਾ ਆਖੋ ਦਿਨ ਭਾਈ ਜੋਗਾ ਸਿੰਘ ਨੇ ਸੋਚਿਆ ਮੈਂ ਤਾਂ ਸਮਝਿਆ ਸੀ ਇਸ ਵੇਲੇ ਕੋਈ ਵੀ ਨਾ ਹੋਵੇਗਾ ਪਰ ਇਹ ਕੌਣ ਉੱਪਰ ਪਹੁੰਚਿਆ ਫਿਰ ਸਾਹਮਣੇ ਖੜੋਤੇ ਸੰਤਰੀ ਨੇ ਪਹਿਰੇਦਾਰ ਨੇ ਨੇੜੇ ਹੋ ਕੇ ਕਿਹਾ ਕਿ ਭਾਈ ਤੂੰ ਕੌਣ ਹੈ ਆਖੋ ਸ੍ਰੀ ਭਾਈ ਭਾਈ ਜੋਗਾ ਸਿੰਘ ਦੂਜੀ ਵਾਰੀ ਫਿਰ ਪੁੱਛਿਆ ਗਰਦਵੀ ਆਵਾਜ਼ ਭਾਈ ਜੋਗਾ ਸਿੰਘ ਨੇ ਕੋਈ ਉੱਤਰ ਨਹੀਂ ਦਿੱਤਾ ਤੀਸਰੀ ਵਾਰੀ ਪਹਿਰੇਦਾਰ ਨੇ ਕਿਹਾ ਭਾਈ ਬੋਲਦਾ ਕਿਉਂ ਨਹੀਂ ਤੂੰ ਕੌਣ ਹੈ ਤੂੰ ਕਿਧਰੇ ਕਲਗੀਆਂ ਵਾਲੇ ਦਾ ਸਿੱਖ ਤਾਂ ਨਹੀਂ ਆਖੋ ਸ੍ਰੀ ਭਾਈ ਤੇਰੀ ਸ਼ਕਲ ਵੱਲ ਵੇਖਿਆ ਮੈਨੂੰ ਗੁਰੂ ਯਾਦ ਆਉਂਦਾ ਹੈ ਪਰ ਤੇਰੀ ਕਰਤੂਤ ਵੱਲ ਵੇਖਿਆ ਮਲੂਮ ਹੁੰਦਾ ਹੈ ਤੂੰ ਕੋਈ ਕਿਸਾਨ ਹੈ ਆਖੋ ਸ੍ਰੀ ਭਾਈ ਭਾਈ ਜੋਗਾ ਸਿੰਘ ਨੇ ਨਜ਼ਰ ਨੀਵੀ ਕਰ ਦਿੱਤੀ ਪਹਿਰੇਦਾਰ ਨੇ ਕਿਹਾ ਤੇਰੇ ਚਿਹਰੇ ਦੇ ਉੱਤੇ ਗੁਰੂ ਦੀ ਮੋਹਰ ਲੱਗੀ ਹੋਈ ਹੈ ਫਿਰ ਕਲਗੀਆਂ ਵਾਲੇ ਦਾ ਸਿੱਖ ਹੋ ਕੇ ਤੇ ਕਿੱਥੇ ਆ ਗਿਆ ਭਾਈ ਜੋਗਾ ਸਿੰਘ ਤਾਂ ਨਹੀਂ ਬੋਲਿਆ ਹੁਣ ਪਹਿਰੇਦਾਰ ਮੁਖਾਤਮ ਹੋ ਕੇ ਕਹਿੰਦਾ ਕਿ

0: ਵਾਹਿਗੁਰੂ ਗੁਰੂ ਨੇ ਦਿੱਤਾ ਹੈ। ਇਹ ਜਿਹੜੀ ਕੱਟ ਹੈ ਇਹ ਜੰਤ ਦਾ ਲੰਗੋਟ ਹੈ ਤੇ ਤੂੰ ਕਿਹੜੇ ਪਾਸੇ ਤੁਰਿਆ। ਕੱਛ ਲੱਕ ਦੀ ਮਾਰੇ ਤਾਨੇ ਇਹ ਫੇਕ ਤੇਰਾ ਸਤਿਗੁਰੂ ਜਾਣੇ ਓਏ ਪੰਜੇ ਕੱਟੇ ਤਾਰ ਕੇ ਤੈ ਝੂਠ ਬਣਾਇਆ ਥਾਂ ਕੇ ਜਾ ਸਿੱਖਾ ਕਰ ਆਪਣੇ ਕਰ ਜਬਦੀ ਦਾ ਪਾਠ। ਅੰਮ੍ਰਿਤੇੜਾ ਤੋਂ ਗੁਰਬਾਣੀ ਨਾਲ ਜੁੜਨਾ ਸੀ ਕਿਧਰ ਆ ਗਿਆ। ਪਹਿਰੇਦਾਰ ਦੇ ਬਚਨ ਸੁਣ ਕੇ ਭਾਈ ਜੋਗਾ ਸਿੰਘ ਜਿਨ੍ਹਾਂ ਪੌੜੀਆਂ ਥਾਣੀ ਉੱਪਰ ਚੜਿਆ ਸੀ ਥਾਂ ਉੱਪਰ ਇਸਾ ਆਇਆ ਕੋਈ ਜਿੰਦ ਖਿਆਲ ਆ ਗਿਆ ਫਿਰ ਪੌੜੀਆਂ ਤੇ ਚੜ ਗਈ। ਅੱਗੇ ਤੋਂ ਪਹਿਰੇਦਾਰ ਨੇ ਉਹਨੂੰ ਕੁਝ ਕਿਹਾ ਸੀ ਇਹ ਉੱਪਰ ਪਹੁੰਚਿਆ ਪਹੁੰਚਿਆ ਪਹਿਰੇਦਾਰ ਨੇ ਕਿਹਾ ਮੁੜ ਆ ਗਏ ਹਾਂ ਕਿਉਂ ਆਏ ਹੈ। ਦੋ ਗੱਲਾਂ ਤੇਰੇ ਨਾਲ ਕਰਨੀਆਂ ਕਰ ਕੀ ਕਹਿਣਾ ਚਾਹੁੰਦਾ। ਭਾਈ ਜੋਗਾ ਸਿੰਘ ਨੇ ਕਿਹਾ ਮੈਂ ਸਵਾਸੀ ਇੱਥੇ ਨਹੀਂ ਆ ਸਕਦਾ ਕਿ ਮੈਂ ਗੁਰੂ ਕਾ ਸਿੱਖ ਹਾਂ। ਪਹਿਰੇਦਾਰ ਨੇ ਕਿਹਾ ਇਸ ਨਰਕ ਕੁੰਡ ਵਿਚ ਪਾਪੀ ਬੰਦੇ ਆਉਂਦੇ ਇਸ ਬੂਹੇ ਦੇ ਉੱਤੇ ਪਹਿਲੇ ਬੰਦੇ ਆਉਂਦੇ ਹਨ ਤੇ ਕਲਗੀਆਂ ਵਾਲੇ ਨੇ ਤੋਂ ਸਿੱਖ ਨੂੰ ਰੋਸ਼ਨ ਮੁਨਾਰਾ ਬਣਾਇਆ ਉਹ ਹਨੇਰੇ ਚੋਂ ਦੇ। ਇਸ ਵਾਸਤੇ ਭਾਈ ਗੁਰੂ ਕਾ ਸਿੱਖ ਇੱਥੇ ਨਹੀਂ ਸੌਂਦਾ। ਭਾਈ ਜੋਗਾ ਸਿੰਘ ਨੇ ਕਿਹਾ ਠੀਕ ਹੈ ਜੇ ਮੈਂ ਗੁਰੂ ਕਾ ਸਿੱਖ ਹਾਂ ਇੱਥੇ ਨਹੀਂ ਸੌਂਦਾ ਤੇ ਮੇਰੀਆਂ ਅੱਖਾਂ ਧੋਖਾ ਨਹੀਂ ਖਾਂਦੀਆਂ ਤੂੰ ਵੀ ਤੇ ਗੁਰੂ ਕਾ ਸਿੱਖ ਜਾਪਦਾ ਤੂੰ ਇੱਥੇ ਕਿਉਂ ਆਇਆ ਕੁਛ ਵੀ ਰਾਜ। ਉਸ ਵੇਲੇ ਪਿਆਰੀ ਸੰਗਤ ਪਹਿਰੇਦਾਰ ਦੇ ਨੇਤਰ ਸਜਲ ਹੋ ਗਏ ਹੈਰਾਨ ਹੋ ਕੇ। ਭਾਈ ਜੋਗਾ ਸਿੰਘ ਨੇ ਕਿਹਾ ਕੋਈ ਜ਼ਰੂਰੀ ਡਿਊਟੀ ਹੈ। ਪਹਿਰੇਦਾਰ ਨੇ ਕਿਹਾ ਹਾਂ ਬਾਈ ਇਹ ਤਾਂ ਮਜਬੂਰੀ ਦੀ ਡਿਊਟੀ ਤੇ ਆ ਜਾਂਦਾ ਮੇਰਾ ਚਿੱਤ ਨਹੀਂ ਖਰਾਬ ਕਰਦਾ ਇੱਥੇ ਕਰਾਉਣ ਵਾਸਤੇ ਅੱਜ ਮਜਬੂਰੀ ਦੀ ਡਿਊਟੀ। ਭਾਈ ਜੋਗੇ ਨੇ ਕਿਹਾ ਤੇ ਇਹ ਮਜਬੂਰੀ ਦੀ ਡਿਊਟੀ ਛੱਡ ਕਿਉਂ ਨਹੀਂ ਦਿੰਦਾ। ਪਹਿਰੇਦਾਰ ਨੇ ਕਿਹਾ ਕੀ ਕਰਾਂ ਕਿਸੇ ਵੇਲੇ ਕਿਸੇ ਨੇ ਕਿਹਾ ਸੀ ਮੈਂ ਤੇਰੇ ਜੋਗਾ ਤੇ ਮੈਂ ਵੀ ਕਹਿ ਬੈਠਾ ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ ਉਹਦੀ ਬਾਂਹ ਫੜੀ ਸੀ ਬਾਂਹ ਫੜੇ ਦੀ ਲਾਜ ਪਿਆ ਰੱਖਦਾ ਸੱਚੀ ਸਹੀ ਮੇਰਾ ਚਿੱਤੋ ਨਹੀਂ ਕਰਦਾ ਪਰ ਮਜ਼ਬੂਰ ਚੰਗਾ ਬਈ ਤੇਰੀ ਮਰਜ਼ੀ। ਭਾਈ ਜੋਗਾ ਸਿੰਘ ਹੇਠਾਂ ਉੱਤਰ ਆਇਆ ਨਾਲ ਦੇ ਸਿੱਖ ਨੂੰ ਜਗਾਇਆ ਦੋਵੇਂ ਤੁਰ ਪਏ ਅਨੰਦਪੁਰ ਸਾਹਿਬ ਪਹੁੰਚ ਗਏ। ਅਨੰਦਪੁਰ ਸਾਹਿਬ ਜੀ ਕਾ ਧਿਆਨ ਧਰ ਕੇ ਪਿਆਰੀ ਸਾਧ ਬੋਲੇ ਸਤਨਾਮ। ਅੱਗੇ ਮੇਰੇ ਕਲਗੀ ਵਾਲੇ ਦਾ ਦਰਬਾਰ ਸਜਿਆ ਹੋਇਆ ਤੁਰਤੀ ਨਾਲ ਕਰ ਲਓ ਦਰਸ਼ਨ ਤੇ ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਭਾਈ ਜੋਗਾ ਸਿੰਘ ਪਹੁੰਚਿਆ ਪਰ ਅੰਦਰੋਂ ਸੋਚਦਾ ਮਨਾ ਗੁਰੂ ਉਤਰ ਜਾਮੀ ਹੈ ਪਤਾ ਨਹੀਂ ਕੀ ਸਜ਼ਾ ਦੇਵੇਗਾ ਖੁਸ਼ੀ ਭਾਈ। ਪਰ ਜਿਸ ਵੇਲੇ ਭਾਈ ਜੋਗਾ ਸਿੰਘ ਪਹੁੰਚਿਆ ਹਜ਼ੂਰ ਨੇ ਜੋ ਦੂਰੋਂ ਵੇਖਿਆ ਤੇ ਪਿਆਰ ਨਾਲ ਮੇਰੀ ਚੋਜੀ ਪਾਤਸ਼ਾਹ ਕਹਿੰਦੇ ਹਨ ਕਿ
1: ਯੋਗਾ ਸਿੰਘ

ਜੋ ਕੇ ਅੱਗੇ ਆ ਜਾ। ਭਾਈ ਜੋਗਾ ਸਿੰਘ ਲੰਘਦਾ ਲੰਘਦਾ ਹਜ਼ੂਰ ਦੇ ਕੋਲ ਆਇਆ, ਮੇਰੇ ਚੌਧੀ ਪਾਤਸ਼ਾਹ ਕਹਿਣ ਲੱਗੇ, ਪਿਆਰੀ ਸਾਧ ਸੰਗਤੀ, ਜਿਸ ਸਿੱਖ ਤੋਂ ਬਗੈਰ ਮੇਰਾ ਕੰਮ ਨਹੀਂ ਸੀ ਨਾ ਚੱਲਦਾ, ਉਹ ਜੋਗਾ ਆ ਗਿਆ। ਖੁਸ਼ੀ ਭਾਈ ਸਾਰਿਆਂ ਨੇ ਪੱਟਿਆ, ਆ ਗਿਆ ਭਾਈ ਜੋਗਾ ਸਿੰਘ ਭਾਈ, ਵਾਹਵਾ ਕੀਤੀ। ਹਜ਼ੂਰ ਦੇ ਕੋਲ ਆ ਕੇ ਖੜਾ ਹੋ ਗਿਆ, ਜੋਗਿਆ ਸ਼ਾਬਾਸ਼, ਹੁਕਮ ਮੰਨਿਆ। ਭਾਈ ਜੋਗਾ ਸਿੰਘ ਦੇ ਮਨ ਚ ਖਿਆਲ ਆਇਆ, ਉਹ ਮਨਾ, ਮੈਂ ਤਾਂ ਸਮਝਦਾ ਸੀ ਗੁਰੂ ਅੰਤਰ ਜਾਮੀ ਹੈ, ਤੇ ਜੇ ਅੰਤਰ ਜਾਮੀ ਹੁੰਦਾ ਤਾਂ ਹੁਸ਼ਿਆਰਪੁਰ ਵੀ ਮੇਰੀ ਕਰਤੂਤ ਨੂੰ ਵੀ ਜਾਣਦਾ ਹੁੰਦਾ, ਤੇ ਜੇ ਜਾਣਦਾ ਹੁੰਦਾ ਤਾਂ ਮੇਰੀ ਤਾਰੀਫ ਥੋੜੀ ਕਰਨੀ ਸੀ, ਜੋੜੇ ਨੂੰ ਖੜਾ ਕਰਕੇ ਸਜ਼ਾ ਦੇਣਾ। ਪਰ ਉਹ ਮਨਾ, ਜੇ ਗੁਰੂ ਇੱਥੋਂ ਦੀਆਂ ਗੱਲਾਂ ਨਹੀਂ ਜਾਣਦਾ ਤਾਂ ਦਰਗਾਹ ਚ ਕਿਵੇਂ ਮਸੀਤ ਹੋਵੇਗਾ। ਐਵੇਂ 12 ਸਾਲ ਸੇਵਾ ਕੀਤੀ ਆ ਖੁਸ਼ੀ ਭਾਈ, ਅੰਤਰਜਾਮੀ ਸਤਿਗੁਰੂ ਜੀ। ਸੋਚਣ ਲੱਗੇ, ਜੋਗੇ ਨੂੰ ਕਾਮ ਕੁੰਡ ਵਿੱਚੋਂ ਕੱਢਿਆ ਹੈ, ਹੁਣ ਅਸ਼ਰਬਤ ਦੇ ਖਾਤੇ ਚ ਪਿਆ ਪੈਂਦਾ ਜੋਗੇ।

ਪੇਸ਼ਾਵਰ ਤੱਕ ਭਾਈ ਜੋਗਾ ਸਿੰਘ ਨੇ ਜੋ ਨੇਤਰ ਖੋਲੇ, ਹਜ਼ੂਰ ਦੇ ਚਿਹਰੇ ਤੇ ਇਤਨਾ ਨੂਰ ਸੀ ਅੱਖਾਂ ਨੀਵੀਆਂ ਹੋ ਗਈਆਂ। ਹਜ਼ੂਰ ਨੇ ਫਿਰ ਕਿਹਾ, ਜੋਗਿਆ ਮੇਰੇ ਵੱਲ ਕਿਉਂ ਨਹੀਂ ਤੱਕਦਾ? ਭਾਈ ਜੋਗਾ ਸਿੰਘ ਨੇ ਅੱਖਾਂ ਖੋਲੀਆਂ, ਫਿਰ ਵੀ ਨਹੀਂ ਵੇਖ ਸਕੇ। ਮਾਤ ਗੁਜਰੀ ਦੇ ਲਾਲ ਨੇ ਕਿਹਾ, ਜੋਗਿਆ ਮੇਰੇ ਵੱਲ ਤੱਕ। ਭਾਈ ਜੋਗਾ ਸਿੰਘ ਨੇ ਜਿਸ ਵੇਲੇ ਤੀਜੀ ਵਾਰੀ ਵੇਖਿਆ ਤਾਂ ਹੈਰਾਨ ਹੋ ਗਿਆ ਕਿ ਅਨੰਦਪੁਰ ਦੇ ਸੋਹਣੇ ਤਖ਼ਤ ਤੇ ਬਹਿਣ ਵਾਲਾ ਪਾਤਸ਼ਾਹ ਤੇ ਰਾਤੀ ਵੇਸਵਾ ਦੇ ਚੁਬਾਰੇ ਤੇ ਪਹਿਰਾ ਦੇਣ ਵਾਲਾ ਇੱਕੋ ਹੀ ਹੋਇਆ। ਕੋ ਸ੍ਰੀ ਵਾਹਿਗੁਰੂ ਵੇਖਣ ਸਾਰੀ ਸਰ ਸਰ ਕੰਬਣ ਲੱਗ ਗਿਆ। ਓ ਮੇਰੇ ਚੋਜੀ ਪਾਤਸ਼ਾਹ, ਮੇਰੇ ਕੋਲ ਖੁੱਲੋ ਵੀ ਹੈ ਪਰ ਮੇਰਾ ਪੋਲ ਸੰਗਤ ਬਿਨਾਂ ਖੋਲਿਆ ਜਾ। ਕੋ ਸ੍ਰੀ ਵਾਹਿਗੁਰੂ ਅੱਗੇ ਪਿੱਛੇ ਜੋ ਤੁਹਾਡਾ ਚਿਤ ਕਰੇ ਸਦਾ ਦੇ ਲਿਆ ਪਰ ਸੰਗਤ ਵਿੱਚ। ਅਦੋਂ ਕਹਿਣ ਲੱਗੇ, ਹੋ ਜੋਗਿਆ ਮੈਂ ਤਾਂ ਨਲਾਇਕ ਪੁੱਤਰ ਦੀ ਕਰਤੂਤ ਨੂੰ ਵੇਖ ਕੇ ਅੰਡਿਠ ਪਿਆ ਕਰਦਾ ਸਾਂ, ਪਰ ਤੂੰ ਤਾਂ ਗੁਰੂ ਨਾਨਕ ਦੀ ਗੱਦੀ ਵੱਲ ਉਂਗਲ ਕਰਨ ਲੱਗ ਗਿਆ। ਤੂੰ ਕਹਿੰਦੇ ਗੁਰੂ ਨੂੰ ਪਤਾ ਹੀ ਨਹੀਂ, ਤੂੰ ਤਾਂ ਗੁਰੂ ਦੀ ਸ਼ਕਤੀ ਤੂੰ ਵੀ ਮੁਨਕਰ ਹੋ ਚੱਲਿਆ ਸੀ, ਮੈਂ ਤਾਂ ਤੇਰੇ ਪਾਪਾਂ ਉੱਤੇ ਪਰਦੇ ਪਾ ਰਿਹਾ, ਪਰ ਤੂੰ ਕਹਿੰਦਾ ਇਹਨੂੰ ਪਤਾ ਹੀ ਕੋਈ ਨਹੀਂ, ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਬਾਬਾ ਕਲਾ ਧਾਰੀ ਜੀ ਇੱਥੇ ਵੀ ਆਖੋ ਸ੍ਰੀ ਵਾਹਿਗੁਰੂ। ਬਾਬਾ ਕਲਾ ਧਾਰੀ ਜੀ ਬੇਬੀ ਅੰਤ ਸਨ, ਸਤਿਗੁਰੂ ਸਿੱਧੇ ਪਾਤਸ਼ਾਹ ਨਾਲ ਕਦੇ ਕਦੇ ਸ਼ਿਕਾਰ ਵੀ ਖੇਲਦੇ ਸਨ, ਪਰ ਬੇਬੀ ਅੰਤ ਜਾਣ ਕੇ ਮੇਰੇ ਕਲਗੀ ਦਰਸ਼ਕ ਪਾਤਸ਼ਾਹ ਸਾਲ ਦੇ ਸਾਲ 500 ਰੁਪਇਆ ਤੇ 1 ਕੌੜਾ ਕਿਰਪਾਓ ਵਜੋਂ ਦਿੰਦੇ। 500 ਰੁਪਇਆ ਤੇ ਕੌੜਾ, ਇੱਕ ਵਾਰੀ ਇੱਕ ਬੈਰੂਪੀਏ ਦੇ ਦਿਲ ਵਿੱਚ ਖਿਆਲ ਆਇਆ, ਮਨਾ ਮੇਰੀ ਸ਼ਕਲ ਤਕਰੀਬਨ ਬਾਬਾ ਕਲਾ ਦਾਈ ਜੀ ਨਾਲ ਮਿਲਦੀ ਹੈ, ਤੇ ਐਤਕੀ ਮੈਂ ਕਿਉਂ ਨਾ 500 ਰੁਪਇਆ ਤੇ ਘੋੜਾ ਗੁਰੂ ਤੋਂ ਲੈ ਆਉਂ। ਉਸੇ ਤਰ੍ਹਾਂ ਠਾਠ ਬਾਠ ਬਣਾ ਲਿਆ, ਅਨੰਦਪੁਰ ਸਾਹਿਬ ਚਲਾ ਗਿਆ, ਕਿਲੇ ਦਾ ਦਰਵਾਜ਼ਾ ਖੁੱਲ੍ਹਾ ਸੀ, ਅੰਦਰ ਜਿਸਲੇ ਗਿਆ ਹਜ਼ੂਰ ਨੇ ਦੂਰੋਂ ਤੱਕਿਆ, ਇਹ ਮੇਰੇ ਚੌਧਰੀ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਗਰੀਬ ਨਿਵਾਜ ਬਾਬਾ ਕਲਾ ਧਾਰੀ ਜੀ ਆਏ, ਸਤਿਕਾਰ ਨਾਲ ਲਿਆਓ। ਜਿਸ ਵੇਲੇ ਨੇੜੇ ਆਇਆ ਭਾਈ ਦਇਆ ਸਿੰਘ ਨੇ ਸੋਚਿਆ ਵੀ ਇਹ ਬਾਬਾ ਤਾਂ ਨਹੀਂ, ਸੰਗਤਾਂ ਵਿੱਚ ਹੀ ਕਈਆਂ ਨੇ ਵੇਖੇ। ਹਜ਼ੂਰ ਕਹਿਣ ਲੱਗੇ, ਬਾਬਾ ਜੀ ਨੂੰ ਭਾਈ ਦਇਆ ਸਿੰਘ ਜੀ ਚੰਗੇ ਆਸਣ ਤੇ ਬਿਠਾਓ। ਬਿਠਾ ਦਿੱਤਾ। ਬਾਬਾ ਜੀ ਕਿਉਂ ਆਏ? ਭਾਈ ਦਇਆ ਸਿੰਘ ਲਿਆਓ ਫਿਰ 500 ਰੁਪਇਆ ਤੇ ਘੋੜਾ। ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਬੇਨਤੀ ਸੁਣ ਲਓ। ਹਜ਼ੂਰ ਕਹਿਣ ਲੱਗੇ, ਬੇਨਤੀਆਂ ਪਿੱਛੇ, ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਲਿਆਓ 500 ਰੁਪਇਆ। ਕਿਸੇ ਨੇ ਲਿਆਂਦਾ। ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ। ਹਜ਼ੂਰ ਕਹਿਣ ਲੱਗੇ, ਬੇਨਤੀਆਂ ਪਿੱਛੇ ਸੁਣਾ ਕੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਘੋੜਾ ਵੀ ਦੇ ਦਿੱਤਾ, 500 ਰੁਪਇਆ ਵੀ ਜਿਸੇ ਨੇ ਲੈ ਕੇ ਤੁਰੇ ਆ। ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ। ਹਜ਼ੂਰ ਕਹਿਣ ਲੱਗੇ, ਭਾਈ ਦਇਆ ਸਿੰਘ ਪਹਿਲਾਂ ਬਾਬਾ ਜੀ ਨੂੰ ਜਾਣ ਲੈਣ ਦਿਓ। ਆਖੋ ਸ੍ਰੀ ਵਾਹਿਗੁਰੂ। ਜਿਸ ਵੇਲੇ ਇਹ 500 ਰੁਪਇਆ ਤੇ ਘੋੜਾ ਲੈ ਕੇ ਤੁਰਿਆ, ਹੱਸ ਕੇ ਕਹਿਣ ਲੱਗਾ, ਗੁਰੂ ਬਣਿਆ ਫਿਰਦਾ, ਇਹਨੂੰ ਇਹ ਨਹੀਂ ਪਤਾ ਕਿ ਮੈਂ ਬੈਰੂਪੀਆ ਹਾਂ। ਖੁਸ਼ੀ ਵਾਹਿਗੁਰੂ। ਅਦੋਂ ਕਹਿਣ ਲੱਗੇ, ਭਾਈ ਦਇਆ ਸਿੰਘ ਜਿਸ ਦੇ ਪਾਤਸ਼ਾਹ ਫੜ ਲਓ ਮਹਾਰਾਜ, ਕਿਹਨੂੰ? ਬੈਰੂਪੀਏ ਨੂੰ। ਆਖੋ ਸ੍ਰੀ ਵਾਹਿਗੁਰੂ। ਫੜ ਲਿਆ, ਫਿਰ 500 ਰੁਪਇਆ ਵੀ ਖੋ ਲਿਆ ਤੇ ਘੋੜਾ ਵੀ, ਤੇ ਚੰਗੀ ਤਰ੍ਹਾਂ ਚਾਟਾ ਜਗਾਇਆ। ਚਾਟਾ ਜਾਣਦੇ ਹੋ ਨਾ? ਜਾਣਾ ਸਮਝਦੇ ਆ ਜੀ। ਸਿੱਖਾਂ ਦੀ ਮਾਰ ਨੂੰ ਤਾਂ ਦੁਨੀਆਂ ਜਾਣਦੀ, ਮਾਰ ਮਾਰ ਕੇ ਚੰਗੀ ਤਰ੍ਹਾਂ ਦੇ ਵੱਖੀਆਂ ਪੰਨ ਦਿੱਤੀ। ਕੋਈ ਸਮਾਂ ਪਿਆ ਤੇ ਮਹਾਰਾਜ ਬੇਨਤੀ ਸੁਣ ਲਓ। ਹਜ਼ੂਰ ਕਹਿਣ ਲੱਗੇ, ਬੇਨਤੀਆਂ ਪਿੱਛੇ, ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਲਿਆਓ 500 ਰੁਪਇਆ। ਕਿਸੇ ਨੇ ਲਿਆਂਦਾ। ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ। ਹਜ਼ੂਰ ਕਹਿਣ ਲੱਗੇ, ਬੇਨਤੀਆਂ ਪਿੱਛੇ ਸੁਣਾ ਕੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਘੋੜਾ ਵੀ ਦੇ ਦਿੱਤਾ, 500 ਰੁਪਇਆ ਵੀ ਜਿਸਨੇ ਲੈ ਕੇ ਤੁਰੇ ਆ। ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ। ਹਜ਼ੂਰ ਕਹਿਣ ਲੱਗੇ, ਭਾਈ ਦਇਆ ਸਿੰਘ ਪਹਿਲਾਂ ਬਾਬਾ ਜੀ ਨੂੰ ਜਾਣ ਲੈਣ ਦਿਓ। ਆਖੋ ਸ੍ਰੀ ਵਾਹਿਗੁਰੂ। ਜਿਸ ਵੇਲੇ ਇਹ 500 ਰੁਪਇਆ ਤੇ ਘੋੜਾ ਲੈ ਕੇ ਤੁਰਿਆ, ਹੱਸ ਕੇ ਕਹਿਣ ਲੱਗਾ, ਗੁਰੂ ਬਣਿਆ ਫਿਰਦਾ, ਇਹਨੂੰ ਇਹ ਨਹੀਂ ਪਤਾ ਕਿ ਮੈਂ ਬੈਰੂਪੀਆ ਹਾਂ। ਆਖੋ ਸ੍ਰੀ ਵਾਹਿਗੁਰੂ। ਅਦੋਂ ਕਹਿਣ ਲੱਗੇ, ਭਾਈ ਦਇਆ ਸਿੰਘ ਜਿਸ ਦੇ ਪਾਤਸ਼ਾਹ ਫੜ ਲਓ ਮਹਾਰਾਜ, ਕਿਹਨੂੰ? ਬੈਰੂਪੀਏ ਨੂੰ। ਆਖੋ ਸ੍ਰੀ ਵਾਹਿਗੁਰੂ। ਫੜ ਲਿਆ, ਫਿਰ 500 ਰੁਪਇਆ ਵੀ ਖੋ ਲਿਆ ਤੇ ਘੋੜਾ ਵੀ, ਤੇ ਚੰਗੀ ਤਰ੍ਹਾਂ ਚਾਟਾ ਜਗਾਇਆ। ਚਾਟਾ ਜਾਣਦੇ ਹੋ ਨਾ? ਜਾਣਾ ਸਮਝ ਲੈਂਦੇ।
ਉਹਨਾਂ ਦੀ ਮਾਰ ਨੂੰ ਤਾਂ ਦੁਨੀਆ ਜਾਣਦੀ, ਮਾਰ ਮਾਰ ਕੇ ਚੰਗੀ ਤਰ੍ਹਾਂ ਇਹਦੇ ਵੱਖੀਆਂ ਪੰਨ ਦਿੱਤੀ। ਕੋਈ ਸਮਾਂ ਪਿਆ ਤੇ ਬਾਬਾ ਕਲਾਧਾਰੀ ਜੀ ਸ਼ਿਕਾਰ ਖੇਲਣ ਆਏ, ਹਜ਼ੂਰ ਆਪ ਚਲੇ ਗਏ, ਬਾਬਾ ਜੀ ਸ਼ਿਕਾਰ ਖੇਲਣ ਨਹੀਂ ਆਉਂਦੇ। ਤਾਂ ਬਾਬਾ ਕਲਾਧਾਰੀ ਜੀ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖਾਂ ਦੀ ਮਾਰ ਤੋਂ ਡਰਦੇ ਆ, ਜਿਸ ਵੇਲੇ ਫੜ ਲੈਂਦੇ ਫਿਰ ਹੱਡੀ ਪਸਰੀ ਨਹੀਂ ਸਕਦੇ। ਹਜ਼ੂਰ ਕਹਿਣ ਲੱਗੇ ਬਾਬਾ ਮੇਰੇ ਸਿੱਖ ਤੁਹਾਨੂੰ ਮਾਰਨੇ ਕਦੇ ਨਹੀਂ ਹੋ ਸਕਦਾ। ਬਾਬਾ ਕਲਾਧਾਰੀ ਜੀ ਕਹਿਣ ਲੱਗੇ ਮਹਾਰਾਜ ਤਾਂ ਉਹ ਵੀ ਤੋਂ ਮੇਰਾ ਹੀ ਰੂਪ ਬਣਾ ਕੇ ਗਿਆ ਸੀ ਨਾ ਖੁਸ਼ੀ ਬਾਈ। ਹਜ਼ੂਰ ਕਹਿਣ ਲੱਗੇ ਬਾਬੇ ਆ ਜਿਤਨੇ ਤੱਕ ਤੇਰਾ ਰੂਪ ਬਣਾ ਕੇ ਗਿਆ, ਸਤਿਕਾਰ ਵੀ ਕੀਤਾ, ਉਹਨੂੰ 500 ਰੁਪਇਆ ਤੇ ਘੋੜਾ ਵੀ ਦਿੱਤਾ, ਪਰ ਜਿਸ ਵੇਲੇ ਉਹ ਆਪਣੇ ਮੂੰਹੋਂ ਕਹਿਣ ਲੱਗਾ ਕਿ ਮੈਂ ਬੇਰੂਪੀਆਂ ਗੁਰੂ ਨਾਨਕ ਬਣਿਆ ਫਿਰਦਾ ਹੈ, ਬਾਬਾ ਉਸ ਵੇਲੇ ਉਹ ਗੁਰੂ ਨਾਨਕ ਦੀ ਗੱਡੀ ਵੱਲ ਉਂਗਲ ਪਿਆ ਕਰਦਾ ਸੀ ਤੇ ਮੈਂ ਗੁਰੂ ਨਾਨਕ ਦੀ ਗੱਡੀ ਦਾ ਸੇਵਾਦਾਰ ਹਾਂ, ਜਿਹੜਾ ਇਧਰ ਉਂਗਲ ਕਰੇਗਾ ਉਂਗਲ ਕੱਟ ਦਿਆਂਗਾ। ਤੁਸੀਂ ਮੈਂ ਨਹੀਂ ਬਰਦਾਸ਼ਤ ਕਰ ਸਕਿਆ। ਅਜੂਰ ਕਹਿਣ ਲੱਗੇ ਜੋਧਿਆ ਫਿਰ ਤੂੰ ਕਹਿੰਦਾ ਸਾ ਗੁਰੂ ਨੂੰ ਪਤਾ ਹੀ ਨਹੀਂ। ਤੋ ਭਾਈ ਜੋਗਾ ਸਿੰਘ ਨੇ ਕਿਹਾ ਮਹਾਰਾਜ ਫਿਰ ਇਹ ਵੀ ਚੰਗਾ ਹੋ ਗਿਆ, ਪਤਾ ਲੱਗ ਗਿਆ ਕਿ ਤੂੰ ਆਪਣੇ ਸਿੱਖਾਂ ਦੀ ਸਹਾਇਤਾ ਕਰਦਾ ਆ ਖੁਸ਼ੀ ਬਾਈ। ਤੋ ਹਜ਼ੂਰ ਕਹਿਣ ਲੱਗੇ ਜੋਗਿਆ ਇਹਦਾ ਮਤਲਬ ਕੀ ਹੋਇਆ ਵੀ ਤੂੰ ਮੇਰੀ ਅਜ਼ਮਾਇਸ਼ ਕੀਤੀ ਮਹਾਰਾਜ, ਜਿਵੇਂ ਸਮਝੋ। ਤੋ ਪੰਥ ਦੇ ਵਾਲੀ ਚੋਜੀ ਪਾਤਸ਼ਾਹ ਦੇ ਨੇਤਰਾਂ ਚ ਜਲ ਜਾਣ ਲੱਗ ਗਿਆ। ਹਜ਼ੂਰ ਵੈਰਾਗ ਕਰ ਤੇ ਕਹਿਣ ਲੱਗੇ ਜੋਗਿਆ ਮੈਨੂੰ ਅੱਗੇ ਵੀ ਸਿੱਖਾਂ ਨੇ ਅਜ਼ਮਾਇਸ਼ ਕਿਸ ਤਰ੍ਹਾਂ ਅਜਮਾਇਆ, ਆਓ ਜਰਾ ਪਿਆਰ ਨਾਲ ਸਾਨੂੰ ਕਹੋ। ਹਜ਼ੂਰ ਨੇ ਮੁਖਾਤਬ ਹੋ ਕੇ ਭਾਈ ਜੋਗਾ ਸਿੰਘ ਨੂੰ ਕਿਹਾ ਬਹੁਤੀ ਲੋੜ ਜੇ ਖਾਈ

ਜੋ ਗਿਆ ਇਸ ਤਰ੍ਹਾਂ ਮੈਨੂੰ ਕਿਸੇ ਨੇ ਨਹੀਂ ਦਿੱਤਾ ਜਿਸ ਤਰ੍ਹਾਂ ਤੁਸੀਂ ਤੋਂ ਅਦਮਾਇਆ। ਪਿਆਰੀ ਹਜ਼ੂਰ ਦੇ ਬਚਨ ਸਨ, ਭਾਈ ਜੋਗਾ ਸਿੰਘ ਚਰਨਾਂ ਤੇ ਬਹਿ ਪਿਆ, ਰੋ ਰੋ ਕੇ ਚਰਨਾਂ ਨੂੰ ਸੱਚੇ ਪਾਤਸ਼ਾਹ ਮੈਨੂੰ ਬਖਸ਼, ਨਾਲੇ ਰੋਈ ਜਾਂਦਾ ਹੈ ਤੇ ਨਾਲੇ ਕਰਦਾ ਹੈ ਅਰਦਾਸ। ਕਿਹੜੀ ਅਰਦਾਸ? ਆਵਾਜ਼ ਭੰਗ ਕਰ ਲਈ, ਤੂੰ ਤਾਂ ਇਸ਼ਾਰੇ ਕਰਦੀ ਪਈ ਹੈ ਵੀ ਟਾਈਮ ਹੋ ਗਿਆ, ਪਰ ਇਹੋ ਜਿਹਾ ਸ਼ਿਕਾਓ ਪਤਾ ਨੀ ਫਿਰ ਕਦ ਮਿਲੇਗਾ, ਖੁਸ਼ ਨਹੀਂ ਇਹੋ ਜੀ ਮੈਂ ਪਤਾ ਨੀ ਫਿਰ ਕਦ ਮਿਲੇਗਾ। ਪਿਆਰੀ ਭਾਈ ਜੋਗਾ ਸਿੰਘ ਕਹਿ ਕੇ ਅਰਦਾਸ ਕਰਦਾ ਹੈ, ਆਓ ਆਪਣੇ ਕੋਲੋਂ ਵੀ ਕਈ ਗਲਤੀਆਂ ਫਲਤੀਆਂ ਹੋ ਜਾਂਦੀਆਂ ਭਾਈ, ਆਓ ਜੀ ਅੱਜ ਭਾਈ ਜੋਗਾ ਸਿੰਘ ਬਖਸ਼ਿਆ ਜਾਏਗਾ ਤਾਂ ਅਸੀਂ ਵੀ ਬਖਸ਼ੇ ਜਾਵਾਂਗੇ। ਕਰੋ ਅਰਦਾਸ, ਪਹਿਲਾਂ ਸਿਰ ਖੋਲੇ ਪਿੱਛੇ ਸਾਰੀ ਖੋਲੇ।

ਚੋਗਿਆ ਰੋਈ ਜਾ ਉਤਨੇ ਤੱਕ ਜਿਤਨੇ ਤੱਕ ਤੇਰੇ ਅੰਦਰੋਂ ਹਉ ਮੈਂ ਪਾਣੀ ਬਣ ਕੇ ਖਾਥਾਣੀ ਬਾਹਰ ਨਹੀਂ ਆ ਜਾ ਰੋਕੇ ਜੋਗਿਆ ਕੀ ਕਹਿੰਦਾ ਮਹਾਰਾਜ ਮੈਂ ਭੁੱਲ ਗਿਆ ਹਜ਼ੂਰ ਕਹਿਣ ਲੱਗੇ ਜੋਗਿਆ ਭੁੱਲ ਗਿਆ ਆਸ ਕੇ ਪਾਤਸ਼ਾਹ ਹਜ਼ੂਰ ਕਹਿਣ ਲੱਗੇ ਬਖਸ਼ਿਆ ਕੁਛ ਨਹੀਂ ਵਾਹਿਗੁਰੂ ਕਿਉਂਕਿ ਜੋਗਾ ਬਖਸ਼ਿਆ ਗਿਆ ਤੁਸੀਂ ਵੀ ਬਖਸ਼ੇ ਗਏ ਆਪਾਂ ਸਾਰੇ ਬਖਸ਼ੇ ਗਏ ਹਾਂ ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੂਰੀ ਚੜਦਾ ਹੈ ਉਹਨੇ ਫਿਰ ਇਹ ਨਹੀਂ ਵੇਖਣਾ ਹੈ ਮੈੜੀ ਜਗ੍ਹਾ ਹੈ ਜਾਂ ਚੰਗੀ ਹੈ ਗੰਦੀ ਮੰਦੀ ਥਾਂ ਤੇ ਸੂਰੀ ਰੋਸ਼ਨੀ ਦੇਤਾ ਗੁਰੂ ਦੀ ਮੇਰ ਹਰ ਥਾਂ ਤੇ ਜਾਂਦੀ ਅੱਜ ਤੁਹਾਡੇ ਉੱਤੇ ਵੀ ਪੁੱਛਿਆ ਗੁਰੂ ਤੁਹਾਨੂੰ ਵੀ ਦਾਤਾ ਮਿਲੀ ਜੋਗਾ ਬਖਸ਼ਿਆ ਗਿਆ ਪਰ ਭਾਈ ਜੋਗਾ ਸਿੰਘ ਨੇ ਕਿਹਾ ਮਹਾਰਾਜ ਇੱਕ ਸ਼ੰਕਾ ਛੋਟਾ ਜਿਹਾ ਰਹਿ ਗਿਆ ਅਦੋਂ ਕਹਿਣ ਲੱਗੇ ਬਾਹਰ ਕੱਢ ਮਹਾਰਾਜ ਵਿਸ਼ਵਾ ਦੇ ਚਵਾਰੇ

ਕੱਲ ਬੜਾ ਵੱਡਾ ਦਿਹਾੜਾ ਹੈ, ਗੁਰੂ ਨਾਨਕ ਆਉਣ ਦੋ ਨਾਰਾਇਣ ਸਰੂਪ।

ਇਹ ਸਮਝ ਲਓ ਕਿ ਨਿਰੰਕਾਰ ਨੇ ਕੱਲ ਦੇ ਦਿਨ ਗੁਰੂ ਨਾਨਕ ਦੇ ਰੂਪ ਵਿੱਚ ਧਰਤੀ ਤੇ ਆਉਣਾ ਕੀਤਾ। ਜਿਨ੍ਹਾਂ ਨੇ ਗੁਰੂ ਨਾਨਕ ਦੇ ਨਾਲ ਪਿਆਰ ਕੀਤਾ ਉਸ ਪਿਆਰ ਦੀਆਂ ਉਚਾਈਆਂ ਨੂੰ ਛੂਹਿਆ, ਉਹਨਾਂ ਦਾ ਫਿਰ ਬਚਨ ਹੈ ਕਿ ਕੱਲ ਦੇ ਦਿਨ ਕੋਈ ਪਸ਼ੂ ਪੰਛੀ ਪਰਿੰਦਾ ਵੀ ਚੜ੍ਹਾਈ ਕਰ ਜੇ ਤੇ ਦਰਗਾਹ ਦੇ ਬੂਹੇ ਖੁੱਲੇ ਨੇ, ਨਰਕਾਂ ਨੂੰ ਨਹੀਂ ਜਾਂਦਾ।

விட்டு அந்த இதை சந்திச்சடையா. ਧਰਤੀ ਤੇ ਆਏ ਥਾਂ ਥਾਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਹਿਰਦੇ ਦੇ ਹਨੇਰੇ ਨੂੰ ਮਿਟਾਇਆ।

ਇਹ ਨਿਸ਼ਾਨਾ ਜ਼ਰੂਰ ਰੱਖਿਓ। ਗੁਰੂ ਨਾਨਕ ਜਿਨ੍ਹਾਂ ਦੇ ਹਿਰਦੇ ਦਾ ਹਨੇਰਾ ਤੂੰ ਮਿਟਾਇਆ, ਕਿਰਪਾ ਕਰ, ਤੇਰੀ ਸੰਗਤ ਚ ਆ ਕੇ ਇਹ ਮੇਰਾ ਵੀ ਹਨੇਰਾ ਮਿਟ ਜਾਵੇ। ਵੀਰਵਾਰ ਕਿਉਂ ਆਉਂਦੇ ਆ ਸੰਗਤ ਵਿੱਚ? ਮਨ ਘੜਿਆ ਜਾਵੇ, ਇਹ ਮਨ ਘੜਿਆ ਜਾਵੇ ਕਿਉਂਕਿ ਮੁੱਲ ਹੀ ਘੜੇ ਹੋਏ ਦਾ ਹੈ। ਪੱਥਰ ਦੇ ਟੁਕੜੇ ਵੇਖੋ, ਉੱਤੇ ਲੋਕ ਗੰਦਗੀ ਵੀ ਕਰਦੇ ਨੇ, ਮਿੱਟੀ ਵੀ ਪੈਂਦੀ ਏ, ਪਿਸ਼ਾਬ ਵੀ ਕਰਦੇ ਨੇ, ਪਰ ਉਹ ਪੱਥਰ ਦਾ ਟੁਕੜਾ ਜੇ ਘੜਿਆ ਜਾਵੇ ਤੇ ਸਤਸੰਗ ਜੀ ਮੁੱਲ ਪੈ ਜਾਂਦਾ। ਪੱਥਰ ਦਾ ਟੁਕੜਾ ਵੀ ਘੜਿਆ ਜਾਵੇ ਤੇ ਉਹਦਾ ਵੀ ਮੁੱਲ ਪੈ ਜਾਂਦਾ। ਇਹ ਗੁਰੂ ਕੇ ਸਿੱਖ ਸੰਗ ਚ ਆਉਣਾ, ਸਾਡਾ ਮਨ ਘੜਿਆ ਜਾਵੇ, ਇਹ ਮਨ ਦਾ ਹਨੇਰਾ ਮਿਟ ਜੇ, ਇਹਦੀ ਧੁੰਦ ਮਿਟ ਜੇ, ਘੜਿਆ ਜਾਵੇ। ਕਿ ਗੁਰੂ ਨਾਨਕ ਨੇ ਜਿਨ੍ਹਾਂ ਦਾ ਹਨੇਰਾ ਮਿਟਾਇਆ ਹਿਰਦੇ ਦਾ, ਕੋਈ ਬਚਨ ਸਾਡੇ ਵੀ ਪੱਲੇ ਪੈ ਜੇ ਤੇ ਮਨ ਘੜਿਆ ਜਾਏ, ਸਾਡਾ ਵੀ ਹਨੇਰਾ ਮਿਟ ਜੇ। ਦੋ ਸਿੱਖ ਹੋਏ ਨੇ ਜੀ, ਭਾਈ ਫਿਰਨਾ ਤੇ ਭਾਈ ਜੋਤ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚੋਂ ਇਹ ਦਾਤ ਮੰਗੀ ਹੈ ਜੀਵਨ ਸਫਲ ਹੋ ਜੇ। ਮਨ ਟਿਕ ਜਾਵੇ, ਸਵਾਸ ਸਵਾਸ ਨਾਮ ਜਪਣ ਦੀ ਦਾਤ ਮਿਲ ਜਾਵੇ, ਮਨ ਦੀ ਕਲਪਨਾ ਖਤਮ ਹੋ ਜਾਵੇ, ਜੀਵਨ ਸਫਲ ਹੋ ਜਾਵੇ। ਇਹ ਦੋ ਸਿੱਖਾਂ ਨੇ ਜੋਦੜੀ ਕੀਤੀ ਏ ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਨੇ 6 ਬਚਨ ਇਹਨਾਂ ਸਿੱਖਾਂ ਦੀ ਝੋਲੀ ਚ ਪਾਏ ਨੇ ਹਨੇਰਾ ਮਿਟਾਉਣ ਲਈ। ਹਿਰਦੇ ਦਾ ਕਿਵੇਂ ਮਨ ਟਿਕ ਜੇ, ਕਿਵੇਂ ਜੀਵਨ ਸਫਲ ਹੋ ਜੇ, ਇੱਕ ਬੜਾ ਸੁੰਦਰ ਬਚਨ ਏ ਕਿਸੇ ਸਤਪੁਰਸ਼ ਦਾ। ਕਹਿੰਦੇ ਜੇ ਚਾਹੁੰਦਾ ਇਹ ਕਰਮਾਂ ਦੇ ਬੰਧਨ ਕੱਟੇ ਜਾਣ ਤੇ ਤੈਨੂੰ ਆਪਣੇ ਆਪ ਨੂੰ ਬੰਧਨ ਚ ਪਾਉਣਾ ਪਏਗਾ। ਸਤਨਾਮ, ਬੰਧਨ ਕਟਾਉਣ ਲਈ ਬੰਧਨ ਪਾਉਣਾ ਪਏਗਾ। ਗੁਰੂ ਬੰਧਨ ਕੱਟਣ ਦੇ ਸਮਰੱਥ ਏ, ਪਰ ਜੇ ਤੂੰ ਚਾਹੁੰਦਾ ਬੰਧਨ ਕੱਟੇ ਜਾਣ ਤੈਨੂੰ ਖੁਦ ਨੂੰ ਬੰਧਨ ਵਿੱਚ ਪਾਉਣਾ ਪਏਗਾ। ਕੋਈ ਬੰਧਨ ਜਿਵੇਂ ਇਨਾ ਟਾਈਮ ਗੁਰੂ ਨਾਨਕ ਨੂੰ ਦੇਣਾ, ਬੰਧਨ ਚ ਪਾਉਣਾ ਪਊਗਾ। ਇੰਨਾ ਸਮਾਂ ਸਿਮਰਨ ਕਰਨਾ, ਇਹ ਬੰਧਨ ਪਾਉਣਾ ਪਏਗਾ। ਬੰਧਨ ਨੂੰ ਕਟਾਉਣ ਲਈ ਆਪਣੇ ਆਪ ਨੂੰ ਚੰਗੇ ਬੰਧਨ ਚ ਪਾਉਣਾ, ਕਿਉਂਕਿ ਗੁਰੂ ਨੇ ਕਿਹਾ ਮੈਨੂੰ ਸਿੱਖ ਪਿਆਰਾ ਨਹੀਂ, ਮੈਨੂੰ ਰਹਿਤ ਪਿਆਰੀ। ਜਿਹਨੇ ਆਪਣੇ ਆਪ ਨੂੰ ਰੱਖਿਆ ਰਹਿਤ, ਬੰਧਨ ਟਿਕਾਵਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਹਿਬ ਮੈਂ ਉਸ ਕਾ ਚਿਹਰਾ। ਆ ਭਾਈ ਮਰਦਾਨੇ ਨੂੰ ਵੀ ਜਦੋਂ ਬਾਬਾ ਜੀ ਨੇ ਨਾਲ ਲਿਆ ਨਾ, ਤਿੰਨ ਬੰਧਨ ਦਿੱਤੇ ਆ, ਤਿੰਨ ਸ਼ਰਤਾਂ ਦਿੱਤੀਆਂ, ਤਿੰਨ ਬਚਨ, ਤਿੰਨ ਸ਼ਰਤਾਂ। ਮਰਦਾਨਿਆ, ਜੇ ਮੇਰਾ ਜੀਵਨ ਸਾਥੀ ਬਣਨਾ ਹੀ, ਮੇਰੇ ਨਾਲ ਚੱਲਣਾ ਹੀ, ਤੇ ਤਿੰਨ ਸ਼ਰਤਾਂ ਹੀ, ਤਿੰਨ ਬੰਧਨ ਹੀ,

ਕੇਸ ਨਹੀਂ ਕਟਾਣੇ ਆਖੋ ਸਤਨਾਮ ਦੂਸਰਾ ਸੀ ਪਿਛਲ ਰਾਤ ਜਾਗਣ ਕਿ ਤਿੰਨ ਬਚਨ ਮਰਦਾਨੇ ਨਾਲ ਲੈ ਕੇ ਸ਼ਰਤ ਕਰਕੇ ਫਿਰ ਤੋਰਿਆ ਨੂੰ ਜੀਵਨ ਸਾਥੀ ਆ ਪਿੱਛੇ ਜੇ ਕਈ ਸਰੀਰ ਦਾਸ ਨੂੰ ਕਹਿਣ ਤੁਸੀਂ ਬਾਕੀ ਕੀਰਤਨ ਬੁੱਕ ਕਰ ਲੈਂਦੇ ਹੋ ਨਾਵਾਂ

ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ ਨਮਸਕਾਰ ਗੁਰਦੇਵ ਕੋ ਸਤਨਾਮ ਜਿਨ ਮੰਤਰ ਸੁਣਾਇਆ ਪਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਿਉਂ ਬੁਲਾਵੇ ਤੂੰ ਬੋਲਹਿ ਸਵਾਮੀ ਜਿਉਂ ਬੁਲਾਵੇ ਤੂੰ ਬੋਲਹਿ ਸਵਾਮੀ ਕੁਦਰਤ ਕਾਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ।

0: ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਆਪ ਜੀ ਜਿੰਨੇ ਵੀ ਮਾਈ ਭਾਈ ਕਾਫੀ ਸਮੇਂ ਤੋਂ ਸਤਸੰਗਤ ਹਰੀਆਸ ਕੀਰਤਨ ਦਾ ਲਾਭ ਉਠਾ ਰਹੇ ਹੋ, ਬੜਭਾਗੇ ਹੋ ਜੋ ਆਪਣੇ ਜੀਵਨ ਦਾ ਅਮੋਲਕ ਸਮਾਂ ਗੁਰੂ ਚਰਨਾਂ ਵਿੱਚ ਲਾ ਕੇ ਸਫਲਾ ਬਣਾ ਰਹੇ ਹੋ। ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਆਰਾਮ ਦੇ ਨਾਲ ਬੈਠੋ, ਚੌਂਕੜਾ ਲਗਾ ਕੇ ਬੈਠੋ, ਅੱਖਾਂ ਮੂੰਦ ਕੇ ਬੈਠੋ, ਆਪਣੀ ਮਨੋਵਿਰਤੀ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰੋ। ਆਉਂਦੇ ਜਾਂਦੇ ਸਵਾਸ ਦੇ ਨਾਲ ਸਿਮਰਨ ਕਰੋ ਜਾਂ ਜਵਾਨ ਦੇ ਨਾਲ ਹੀ ਸਿਮਰਨ ਕਰੋ, ਕਿਉਂਕਿ ਸੰਗਤ ਵਿੱਚ ਹਰੀਜਸ ਕੀਰਤਨ ਦੇ ਵਿੱਚ ਜਿੰਨਾ ਸਾਡਾ ਮਨ ਇਕਾਗਰ ਹੋਵੇਗਾ ਉਨਾ ਹੀ ਉਸਦਾ ਵੱਧ ਫਲ ਪ੍ਰਾਪਤ ਹੋਵੇਗਾ। ਜੇ ਅਸੀਂ ਇੱਧਰ ਉੱਧਰ ਵੇਖੀ ਗਏ, ਇੱਕ ਦੂਜੇ ਵੱਲ ਵੇਖਦੇ ਰਹੇ, ਆਪਣੀ ਮਨੋਵਿਰਤੀ ਕਿਤੇ ਕਿਤੇ ਜਾਂ ਘਰਾਂ ਦੇ ਵਿੱਚ ਕੰਮਾਂ ਧੰਦਿਆਂ ਦੇ ਵਿੱਚ ਗੁਜ਼ਰਦੀ ਰਹੀ, ਫਿਰ ਸਾਡੀ ਸਰੀਰਕ ਹਾਜ਼ਰੀ ਹੈ, ਪਰੰਤੂ ਆਤਮਕ ਹਾਜ਼ਰੀ ਜਿਹੜੀ ਹੈ, ਮਾਨਸਿਕ ਹਾਜ਼ਰੀ ਹੈ, ਉਹ ਸਾਡੀ ਨਹੀਂ ਲੱਗੇਗੀ। ਗੁਰੂ ਜੀ ਕਹਿੰਦੇ ਹਨ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਹਰੀ ਜਾਂ ਸਤਸੰਗਤ ਗੁਰੂ ਦੀ ਸ਼ਰਨ ਮਿਲਣੀ ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ। 24,000 ਸਵਾਸ ਦਿਨ ਰਾਤ ਕਰਕੇ ਮਨੁੱਖ ਨੂੰ ਆਉਂਦਾ ਹੈ। ਸੁਣਿਆ ਸੀ ਜੇ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ, ਜੇ ਆਤਮਕ ਸੰਤੁਸ਼ਟੀ ਮਿਲ ਸਕਦੀ ਹੈ, ਜੇ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ, ਜੇ ਕੁੰਡਲਨੀ ਸੁਰਜ ਸਕਦੀ ਹੈ, ਜੇ ਕੁੰਡਲਨੀ ਜਾਗਰਤ ਹੋ ਸਕਦੀ ਹੈ, ਤਾਂ ਇਹ ਸਿਰਫ ਮਨੁੱਖਾ ਜਨਮ ਦੇ ਵਿੱਚ ਹੀ ਹੋ ਸਕਦਾ ਹੈ। ਬੋਲੋ
1: ਸਤਨਾਮ ਸ੍ਰੀ
0: ਗੁਰੂ ਜੀ ਕਹਿੰਦੇ ਨੇ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤਿਰਕੇ ਤੈਨਾ ਕਾਂ ਮਿਲ ਸਾਧ ਸੰਗਤ ਭਜ ਕੇ। ਬਹੁਤ ਜ਼ਰੂਰੀ ਸ਼ਬਦ ਇਹ ਗੁਰੂ ਜੀ ਦੇ ਬਚਨ, ਵਾਰ ਵਾਰ ਇਹ ਸਤਸੰਗਤ ਵਿੱਚ ਯਾਦ ਕਰਵਾਏ ਜਾਂਦੇ ਹਨ। ਇਸੇ ਕਰਕੇ ਅਸੀਂ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ ਕਿ ਨਿਤਨੇਮ ਜਿਸ ਦੇ ਵਿੱਚ ਸਾਨੂੰ ਹਰ ਰੋਜ਼ ਇਹ ਯਾਦ ਰਹੇ ਅਸੀਂ ਸੰਸਾਰ 'ਤੇ ਕਿਉਂ ਆਏ ਹਾਂ, ਸਾਡੇ ਜੀਵਨ ਦਾ ਮਨੋਰਥ ਏਮ ਆਫ ਲਾਈਫ ਕੀ ਹੈ। ਸੋ ਇਹ ਸਤਸੰਗਤ ਦਾ ਸਮਾਂ ਗੁਰੂ ਦੀ ਸ਼ਰਨ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। 24,000 ਸਵਾਸ ਦਿਨ ਰਾਤ ਕਰਕੇ ਮਨੁੱਖ ਨੂੰ ਆਉਂਦਾ ਹੈ। ਗਿਣਤੀ ਮਿਣਤੀ ਦੇ ਸਵਾਸ ਲੈ ਕੇ ਇਹ ਜੀਵ ਸੰਸਾਰ 'ਤੇ ਜੀਵ ਰੂਪੀ ਮੁਸਾਫਰ ਇਹ ਦੁਨੀਆਂ 'ਤੇ ਆਉਂਦਾ ਹੈ। ਜਿਤਨੇ ਸਵਾਸ ਇਸ ਨੇ ਭੋਗਣੇ ਹਨ ਸੰਸਾਰ ਦੇ ਉੱਤੇ, ਉਤਨੇ ਹੀ ਇਹ ਜਿਹੜਾ ਹੈ ਸਵਾਸ ਇਹ ਲੈਂਦਾ ਹੈ। ਸਵਾਸਾਂ ਦੀ ਪੂੰਜੀ ਲੈ ਕੇ ਜੀਵ ਰੂਪੀ ਮੁਸਾਫਰ ਇਹ ਜਿਹੜਾ ਹੈ ਸੰਸਾਰ 'ਤੇ ਆਇਆ ਹੈ। ਸੋ 24,000 ਸਵਾਸ ਦਿਨ ਰਾਤ ਕਰਕੇ ਨਿਕਲ ਜਾਂਦਾ ਹੈ। ਸਾਡਾ ਕੋਈ ਰੁਪਈਆ 100 ਰੁਪਈਆ ਖੋ ਜਾਵੇ ਜਾਂ ਕੋਈ ਹੋਰ ਛੋਟੀ ਮੋਟੀ ਕੋਈ 150 ਰੁਪਏ ਦੀ ਚੀਜ਼ ਖੋ ਜਾਵੇ, ਵਾਰ ਵਾਰ ਯਾਦ ਆਉਂਦੀ ਹੈ, ਵਾਰ ਵਾਰ ਉਸਦਾ ਫਿਕਰ ਕਰਦਾ ਹੈ, ਚਿੰਤਾ ਕਰਦਾ ਹੈ, ਦੂਸਰਿਆਂ ਕੋਲ ਜ਼ਿਕਰ ਕਰਦਾ ਹੈ, ਮੇਰੀ ਆਹ ਚੀਜ਼ ਚਲੀ ਗਈ, ਮੈਨੂੰ ਇਤਨਾ ਘਾਟਾ ਪੈ ਗਿਆ, ਫਲਾਣਾ ਮੇਰੇ ਇੰਨੇ ਪੈਸੇ ਦੱਬ ਗਿਆ, ਫਲਾਣਾ ਮੇਰੀ ਇਹ ਚੀਜ਼ ਦੱਬ ਗਿਆ। ਪਰੰਤੂ ਜੋ ਸਵਾਸ ਇਸ ਨੂੰ 24,000 ਸਵਾਸ ਹਰ ਰੋਜ਼ ਨਿਕਲ ਜਾਂਦਾ, ਇਸ ਨੂੰ ਕੋਈ ਚਿੰਤਾ ਨਹੀਂ ਹੈ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਜੋ ਮਨੁੱਖਾ ਜਨਮ ਜਿਸ ਨੂੰ ਦੇਵਤੇ ਵੀ ਤਰਸ ਰਹੇ ਹਨ ਉਹ ਜਾ ਰਹੇ ਹੈ, ਇਸ ਜੀਵ ਨੂੰ ਕੋਈ ਫਿਕਰ ਨਹੀਂ ਹੈ। ਗੁਰੂ ਜੀ ਕਹਿੰਦੇ ਹਨ, ਇਸ ਜਨਮ ਨੂੰ ਇਸ ਵਕਤ ਨੂੰ ਤੈਨੂੰ ਜੋ ਪ੍ਰਾਪਤ ਹੋਇਆ ਇਸ ਨੂੰ ਦੇਵੀ ਦੇਵਤੇ ਵੀ ਤਰਸ ਰਹੇ ਹਨ ਜੋ ਤੈਨੂੰ ਪ੍ਰਾਪਤ ਹੈ, ਪਰੰਤੂ ਇਸ ਦਾ ਇਸ ਨੂੰ ਫਿਕਰ ਨਹੀਂ ਹੈ। ਕੋਈ ਕੌਲੀ ਖੋਜ ਘਰ ਦੇ ਵਿੱਚੋਂ ਸਾਧਸੰਗ ਕਈ ਕਈ ਦਿਨ ਨੀਂਦ ਨਹੀਂ ਆਉਂਦੀ, ਪਰੰਤੂ ਮਨੁੱਖਾ ਜਨਮ ਜਾ ਰਿਹਾ ਹੈ, ਸਵਾਸ ਜਾ ਰਹੇ ਹਨ, 24,000 ਦਾ ਘਾਟਾ ਹਰ ਰੋਜ਼ ਦਾ ਪੈਂਦਾ ਹੈ, ਇਸ ਨੂੰ ਕੋਈ ਫਿਕਰ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਆਓ ਗਜਬਜ ਕੀਰਤਨ ਸਿੰਘ ਦੇ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਿਆ ਕਰੋ। ਸਤਸੰਗਾਂ ਦਾ ਸਮਾਂ ਭਾਗਾਂ ਦੇ ਨਾਲ ਮਿਲਦਾ ਹੈ, ਆਪਣੀ ਮਨੋਬਿਰਤੀ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਘਰ ਤੋਂ ਆਉਣਾ ਹੈ ਗੁਰੂ ਦਾ ਨਾਮ ਜਪਦੇ ਹੋਏ। ਬਹੁਤ ਵਾਰੀ ਸੰਗਤ ਵਿੱਚ ਇਹ ਗੱਲਾਂ ਵਿਦਿਤ ਕਰਵਾਈਆਂ ਜਾਂਦੀਆਂ ਹਨ, ਪਰੰਤੂ ਅਸੀਂ ਧਿਆਨ ਨਹੀਂ ਦਿੰਦੇ, ਫਿਰ ਸਾਡੀਆਂ ਉਹੀ ਆਦਤਾਂ ਰਹਿੰਦੀਆਂ ਹਨ, ਉਹੀ ਗੱਲਾਂ ਰਹਿੰਦੀਆਂ ਹਨ, ਇਸ ਕਰਕੇ ਪੂਰਾ ਫਲ ਤਾਂ ਹੀ ਪ੍ਰਾਪਤ ਨਹੀਂ ਹੁੰਦਾ, ਸਾਡੀ ਮਨੋਵਿਰਤੀ ਜਿਹੜੀ ਹੈ ਤਰੱਕੀ ਨਹੀਂ ਕਰਦੀ, ਆਤਮਿਕ ਤਰੱਕੀ ਸਾਡੀ ਨਹੀਂ ਹੁੰਦੀ। ਸੋ ਘਰ ਤੋਂ ਆਉਣਾ ਹੈ ਨਾਮ ਜਪਦੇ, ਫਿਰ ਸੰਗਤ ਵਿੱਚ ਸ਼ਰਧਾ ਨਾਲ ਨਮਸਕਾਰ ਕਰਨੀ, ਮੱਥਾ ਟੇਕਣਾ, ਦੂਜਿਆਂ ਦੇ ਨਾਲ ਨਹੀਂ ਜੁੜਨਾ। ਬਹੁਤ ਸਾਰੇ ਦੇਖੇ ਹਨ ਇੱਕ ਦੂਜੇ ਨੂੰ ਹਾਲ ਚਾਲ ਹੀ ਪੁੱਛਦੇ ਰਹਿੰਦੇ ਹਨ, ਦੇਖਦੇ ਰਹਿੰਦੇ ਹਨ ਕੌਣ ਆਇਆ ਕੌਣ ਜਾਇਆ, ਅਸਲ ਦੇ ਵਿੱਚ ਉਹ ਸੱਚੇ ਜਗਿਆਸੂ ਨਹੀਂ ਹੁੰਦੇ, ਉਹ ਸਤਸੰਗੀ ਨਹੀਂ ਹੁੰਦੇ। ਵੈਸੇ ਘੁੰਮਣਾ ਫਿਰਨਾ ਆ ਜਾਣਾ ਜਿਵੇਂ ਪੰਜ ਤਰ੍ਹਾਂ ਦੀ ਸਿੱਖੀ ਹੁੰਦੀ ਹੈ, ਇਸੇ ਤਰ੍ਹਾਂ ਜਗਿਆਸੂ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਸੋ ਖੈਰ ਉਹ ਵਿਚਾਰ ਅਸਲ ਦੇ ਵਿੱਚ ਸੱਚਾ ਸਤਸੰਗੀ ਜਗਿਆਸੂ ਉਹੀ ਹੈ ਜੋ ਆਪਣੇ ਨਿਸ਼ਾਨੇ ਨੂੰ ਅੱਗੇ ਰੱਖਦਾ ਹੈ ਕਿ ਮੈਂ ਸੰਗਤ ਵਿੱਚ ਕਿਉਂ ਆਇਆ ਹਾਂ, ਮੈਂ ਅਸੀਂ ਗੁਰੂ ਕੋਲ ਕਿਉਂ ਜਾਣਾ ਹੈ, ਅਸੀਂ ਸੰਗਤ ਵਿੱਚ ਕਿਉਂ ਜਾਂਦੇ ਹਾਂ। ਕੋਈ ਸਕੂਲ ਕਾਲਜ ਵਿੱਚ ਜਾਂਦਾ ਹੈ, ਉੱਥੇ ਉਸਨੂੰ ਜੋ ਉਸਦੇ ਰੂਲਸ ਹਨ ਉਸਨੂੰ ਸਤ ਸੰਗਤ ਉਹ ਫੋਲੋ ਕਰਨੇ ਪੈਂਦੇ ਹਨ ਸਟੂਡੈਂਟ ਨੂੰ, ਨਹੀਂ ਤਾਂ ਫਿਰ ਉਸਨੂੰ ਸਕੂਲ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਜਾਂ ਉਸਨੂੰ ਤਾੜਨਾ ਹੁੰਦੀ ਹੈ, ਉਹ ਪੂਰਾ ਲਾਭ ਨਹੀਂ ਉਠਾ ਸਕਦਾ। ਮਨ ਜੋ ਉਸਦਾ ਇਕਾਗਰ ਨਹੀਂ ਹੈ, ਟੀਚਰ ਦਾ ਲੈਕਚਰ ਵੀ ਧਿਆਨ ਨਾਲ ਸੁਣਦਾ ਨਹੀਂ ਹੈ, ਤਾਂ ਸਤਸੰਗਤ ਉਹ ਫੇਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜੋ ਇਹ ਸਾਡਾ ਸਪਿਰਚੁਅਲ ਜੋ ਸਾਡੀ ਲਾਈਫ ਹੈ, ਜੋ ਕਾਲਜ ਹੈ, ਇਸ ਵਿੱਚ ਰੂਹਾਨੀ ਕਾਲਜ ਦੇ ਵਿੱਚ ਅਸੀਂ ਇੱਥੇ ਸੇਧ ਲੈਣ ਵਾਸਤੇ ਆਉਂਦੇ ਹਾਂ, ਜੇਕਰ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਸਾਨੂੰ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਹਨ, ਪੂਛਤ ਪਥਕ ਤੇ ਮਾਰਗ ਨਾ ਤਰਾ ਭਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈ ਹੈ, ਪੂਛਤ ਵੈਦ ਖਾਦ ਔਖਦ ਨਾ ਸੰਜਮ ਸੇ ਕੈਸੇ ਰੋਗ ਮਿਟਾ ਸੁਖ ਸਹਿਜ ਸਮਾਈ ਹੈ, ਗਾਏ ਸੁਨੇ ਆਖੇ ਵਿੱਚ ਪਾਈਏ ਨਾ ਪਰਮ ਪਦ ਗੁਰੂ ਉਪਦੇਸ਼ ਗਹਿ ਜੋ ਲਾਉਣਾ ਕਮਾਈ ਹੈ। ਜਿੰਨਾ ਚਿਰ ਗੁਰੂ ਦੇ ਵਚਨ, ਗੁਰੂ ਦੇ ਉਪਦੇਸ਼, ਗੁਰਬਾਣੀ ਸਰੂਪ ਜੋ ਕੀਰਤਨ ਸਰੂਪ ਦੇ ਵਿੱਚ ਆਪਾਂ ਵਿਚਾਰਦੇ ਹਾਂ, ਸਾਰਿਆਂ ਵਾਸਤੇ ਜੋ ਸਾਂਝੇ ਹਨ, ਜੇ ਉਹਨਾਂ ਨੂੰ ਅਸੀਂ ਨਹੀਂ ਕਮਾਉਂਦੇ ਸਾਨੂੰ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ ਹੈ। ਵੈਦ ਨੂੰ, ਡਾਕਟਰ ਹਕੀਮ ਨੂੰ ਜੇ ਅਸੀਂ ਪੁੱਛੀ ਜਾਈਏ ਇਹ ਮੇਰੀ ਬਿਮਾਰੀ ਹੈ, ਮੈਨੂੰ ਆਹ ਰੋਗ ਲੱਗਿਆ, ਉਹ ਦਵਾਈ ਵੀ ਦਿੰਦਾ ਹੈ, ਕੋਈ ਮੈਡੀਸਨ ਜੋ ਦਿੰਦਾ ਹੈ, ਅਸੀਂ ਜੋ ਪਥਪਰਹੇਜ ਦੱਸਦਾ ਉਹ ਨਾ ਰੱਖੀਏ ਤਾਂ ਵੀ ਸਾਨੂੰ ਉਹ ਫਿਰ ਉਸਦਾ ਰੋਗ ਦੂਰ ਨਹੀਂ ਹੁੰਦਾ ਹੈ। ਜੇਕਰ ਪੁੱਛੀ ਜਾਂਦਾ ਹੈ ਇਹ ਰਸਤਾ ਕਿੱਥੇ ਨੂੰ ਜਾਂਦਾ, ਇਹ ਰਸਤਾ ਕਿੱਥੇ ਨੂੰ ਜਾਂਦਾ, ਇਹ ਰਸਤਾ ਕਿੱਥੇ ਨੂੰ ਜਾਂਦਾ ਹੈ, ਪਰੰਤੂ ਉਸ ਰਸਤੇ ਤੇ ਚੱਲਦਾ ਨਹੀਂ ਹੈ, ਤਾਂ ਫਿਰ ਉਹ ਉੱਥੇ ਹੀ ਖੜਾ ਰਹਿੰਦਾ, ਉਸਦੀ ਮੰਜ਼ਿਲ ਤੈਅ ਨਹੀਂ ਹੁੰਦੀ, ਉਹ ਕਿਤੇ ਨਹੀਂ ਪਹੁੰਚਦਾ ਹੈ। ਇਸੇ ਤਰ੍ਹਾਂ ਅਸੀਂ ਵੀ ਕਿਤੇ ਨਹੀਂ ਪਹੁੰਚਾਂਗੇ ਜੇ ਸਾਨੂੰ ਪਤਾ ਹੀ ਨਹੀਂ ਅਸੀਂ ਕਿੱਥੇ ਪਹੁੰਚਣਾ ਹੈ, ਜੇ ਅਸੀਂ ਤੁਰਾਂਗੇ ਹੀ ਨਹੀਂ, ਜੇਕਰ ਅਸੀਂ ਅੱਗੇ ਤੁਰਦੇ ਹੀ ਨਹੀਂ। ਸਾਧ ਸੰਗਤ ਜਿੰਨਾ ਕੁਛ ਅਸੀਂ ਸੁਣਦੇ ਹਾਂ, ਜਿੰਨਾ ਕੁਛ ਅਸੀਂ ਪੜ੍ਹਦੇ ਹਾਂ, ਉਨਾ ਅਸੀਂ ਕਮਾਉਂਦੇ ਨਹੀਂ। ਬੋਲੋ ਸਤਨਾਮ, ਮੰਨਦੇ ਨਹੀਂ। ਜੇਕਰ ਇਸਨੂੰ ਅਸੀਂ, ਗੁਰੂ ਜੀ ਕਹਿੰਦੇ ਹਨ, ਜੇ ਅਸੀਂ ਸੁਣੀਏ, ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਨ ਨਾ, ਅੰਦਰੇ ਤੀਰਥ ਬਣ ਜਾਏਗਾ। ਸੁਣ ਕੇ ਮੰਨਿਆ ਜਿਨ੍ਹਾਂ ਨੇ ਉਹਨਾਂ ਦੇ ਸਾਧ ਸੰਗਤ ਵਿਹੜੇ ਪਾਰ ਹੁੰਦੇ ਹਨ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਜੇਕਰ ਅਸੀਂ ਗੁਰੂ ਦੇ ਬਚਨ ਨੂੰ ਮੰਨੀਏ ਕਮਾਈਏ, ਮੁਕਤੀ ਦਾ ਦਰਵਾਜ਼ਾ ਦੂਰ ਨਹੀਂ ਹੈ। ਧੰਨ ਗੁਰੂ ਨਾਨਕ ਜੀ ਕਹਿੰਦੇ ਹਨ।

ਮੰਨਾ ਪਾਵਾ ਮੋਖ ਦੁਆਰ ਮੰਨਾ ਪਰਿਵਾਰ ਸਾਧਾਰ ਪਰਿਵਾਰਾਂ ਦਾ ਵੀ ਸੁਧਾਰ ਕਰ ਸਕਦਾ ਹੈ ਜਿਨ੍ਹਾਂ ਨੇ ਮੰਨਿਆ ਜਿਨ੍ਹਾਂ ਨੇ ਗੁਰੂ ਦੇ ਵਚਨ ਤੇ ਭਰੋਸਾ ਕਰਿਆ ਜਿਨ੍ਹਾਂ ਨੇ ਗੁਰਬਾਣੀ ਤੇ ਵਿਸ਼ਵਾਸ ਕਰਿਆ ਸੋ ਖੈਰ ਆਪ ਜੀ ਸਰਵਣ ਕਰ ਰਹੇ ਸੀ ਸਤਸੰਗੀ ਵਾਸਤੇ ਕਰਵਾਉਣਾ ਗੱਪਾਂ ਛੱਪਾਂ ਨਹੀਂ ਮਾਰਨੀਆਂ ਪਰਮਾਤਮਾ ਦਾ ਨਾਮ ਜਪਦੇ ਫਿਰ ਸਰਧਾ ਨਾਲ ਨਮਸਕਾਰ ਕਰਨੀ ਫਿਰ ਆਪਣਾ ਜਿਹੜਾ ਹੈ ਮਨ ਹੈ ਗੁਰੂ ਸ਼ਬਦ ਦੇ ਨਾਲ ਜੋੜਨਾ ਗੁਰੂ ਸ਼ਬਦ ਦੇ ਨਾਲ ਜੋੜਨਾ ਆਉਂਦੇ ਜਾਂਦੇ ਸਵਾਸ ਦੇ ਨਾਲ ਸਿਮਰਨ ਕਰਨਾ ਬਾਣੀ ਪੜ੍ਹਨੀ ਸਮੇਂ ਨੂੰ ਬਰਬਾਦ ਨਾ ਕਰਨਾ ਅਸੀਂ ਇੱਥੇ ਕਿਸੇ ਨਾਲ ਜੁੜਨ ਵਾਸਤੇ ਨਹੀਂ ਆਉਂਦੇ ਅਸੀਂ ਗੁਰਬਾਣੀ ਨਾਲ ਜੁੜਨ ਵਾਸਤੇ ਆਏ ਹਾਂ ਸ਼ਬਦ ਨਾਲ ਜੁੜਨ ਵਾਸਤੇ ਆਏ ਹਾਂ ਨਾਮ ਨਾਲ ਜੁੜਨ ਵਾਸਤੇ ਆਏ ਹਾਂ ਸੋ ਆਪ ਜੀ ਸਰਵਣ ਕਰ ਰਹੇ ਸੀ ਇਹ ਸਵਾਸ ਕਿਤਨੇ ਅਮੋਲਕ ਹਨ ਇਹ ਜਨਮ ਕਿੰਨਾ ਅਮੋਲਕ ਹੈ ਦੁਨੀਆਂ ਵੀ ਕੋਈ ਸਾਨੂੰ ਚੀਜ਼ ਖੋ ਜਾਂਦੀ ਹੈ ਕਿਤਨਾ ਫਿਕਰ ਕਰਦੇ ਹਾਂ ਕਈ ਕਈ ਦਿਨ ਸੌਂਦੇ ਨਹੀਂ ਹਾਂ ਪਰੰਤੂ ਸਾਡਾ ਇਹ ਜਨਮ ਜਾ ਰਿਹਾ ਹੈ ਸਾਡੇ ਸਵਾਸ ਜਾ ਰਹੇ ਹਨ ਕਿਤਨਾ ਅਮੋਲਕ ਵਕਤ ਜਾ ਰਿਹਾ ਹੈ ਅਸੀਂ ਕੋਈ ਚਿੰਤਾ ਨਹੀਂ ਕਰਦੇ ਮਹਾਰਾਜ ਕਹਿ ਰਹੇ ਹਨ

0: ਪੈ ਜਾਂਦਾ, ਕੰਨਾਂ ਚ ਸੁਣਨ ਦੀ, ਦੰਦਾਂ ਦੀ, ਹੋਰ ਸਾਹ ਸੁਣ, ਕਿਤਨੀ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਹੈ, ਕਿਤਨਾ ਔਖਾ ਹੋ ਜਾਂਦਾ ਹੈ ਜਿਸ ਨੇ ਸਾਰਾ ਸਰੀਰ ਦਿੱਤਾ ਹੈ। ਰਾਮ ਅਈਆ ਕੇ ਗੁਣ ਚੇਤਰ ਪਾਵੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਿਵਾਰ ਸਿਗਾਰਿਆ। ਦੇਖੋ ਪੰਜੇ ਤੱਤ ਉਸਨੇ ਕਿਵੇਂ ਇਕੱਠੇ ਕੀਤੇ ਹਨ, ਪੰਜਾਂ ਤੱਤਾਂ ਦਾ ਕਿਤਨਾ ਸੁੰਦਰ ਪੁਤਲਾ ਤਿਆਰ ਕੀਤਾ ਹੈ ਜਿਸ ਦੇ ਵਿੱਚ ਇਹ ਰੂਹ ਪਾਈ ਹੈ, ਆਤਮਾ ਪਾਈ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਾਹਿਬ ਕਾ ਫਰਮਾਇਆ ਜਿਹੜਾ ਜੀਓ ਦੇਹੀ ਵਿੱਚ ਆਏ ਪਾਇਆ ਜੋ ਉਸ ਦਾ ਹੁਕਮ ਹੁੰਦਾ ਹੈ, ਇਸ ਰੂਹ ਨੂੰ ਆਤਮਾ ਨੂੰ ਇਹ ਪੰਜ ਤੱਤ ਦਾ ਪੁਤਲਾ, ਪੰਜ ਤੱਤਾਂ ਦਾ ਇਹ ਘਰ, ਪੰਜ ਤੱਤਾਂ ਦੀ ਇਹ ਗੱਡੀ, ਪੰਜ ਤੱਤਾਂ ਦਾ ਇਹ ਰੱਥ ਸਰੀਰ ਇਹ ਪ੍ਰਾਪਤ ਹੋਇਆ ਹੈ। ਇਹ ਅਕਾਲ ਪੁਰਖ ਦੀ ਕਿਰਪਾ ਹੈ, ਅਕਾਲ ਪੁਰਖ ਦੀ ਮਿਹਰ ਹੈ। ਕਿਤਨਾ ਦਿਮਾਗ ਕੰਮ ਕਰਦਾ ਹੈ, ਕਿਵੇਂ ਕੰਮ ਕਰ ਰਿਹਾ ਹੈ, ਇਹ ਮਾਤਾ ਪਿਤਾ ਦੀ ਕਿਰਪਾ ਤਾਂ ਨਹੀਂ ਹੈ, ਇਹ ਤਾਂ ਅਕਾਲ ਪੁਰਖ ਦੀ ਕਿਰਪਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਰੀਰ ਦੀ ਰਚਨਾ ਤਾਂ ਉਸਨੇ ਕੀਤੀ ਹੈ। ਸੋ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ ਜੋ ਉਸਨੇ ਸਾਨੂੰ ਇਹ ਹੱਥ ਪੈਰ ਦੇ ਦਿੱਤੇ ਹਨ, ਅੱਖਾਂ ਦੇ ਦਿੱਤੀਆਂ ਹਨ, ਇਹ ਸਰੀਰ ਦੇ ਦਿੱਤਾ ਹੈ, ਸਰੀਰ ਦੇ ਵਿੱਚ ਚੱਲਣ ਦੀ ਸ਼ਕਤੀ ਪਾ ਦਿੱਤੀ ਹੈ, ਇਹ ਰੂਹ ਨੂੰ ਇਹ ਜਿਹੜਾ ਹੈ ਇਹ ਸਰੀਰ ਬਖਸ਼ ਦਿੱਤਾ ਹੈ, ਇਹ ਅਕਾਲ ਪੁਰਖ ਦੀ ਕਿਰਪਾ ਹੈ, ਇਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ, ਇਸ ਵਿੱਚ ਆਪਣੀ ਕੋਈ ਤਾਕਤ ਨਹੀਂ ਹੈ। ਤੇ ਦੂਸਰੀ ਕਿਰਪਾ ਜੀਵ ਦੀ ਮਨੁੱਖ ਦੀ ਆਪਣੇ ਆਪ ਤੇ ਹੁੰਦੀ ਹੈ ਕਿ ਇਹ ਪ੍ਰਭੂ ਦਾ ਪਰਮੇਸ਼ਰ ਦਾ ਨਾਮ ਜਪੇ, ਸਤਸੰਗਤ ਕਰੇ, ਸੇਵਾ ਕਰੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਆਪਣੇ ਆਪ ਤੇ ਕਿਰਪਾ ਕਰੇ, ਕੁਛ ਮਿਹਨਤ ਕਰੇ, ਉਦਮ ਕਰੇਂਦਾ ਜਿਉ ਤੂੰ ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮੇ ਨਾਨਕ ਉਤਰੀ ਚਿੰਤ। ਇਹ ਆਪਣੇ ਆਪ ਤੇ ਕਿਰਪਾ ਕਰੇ, ਸੰਗਤ ਵਿੱਚ ਜਾਵੇ, ਵੈਸੇ ਇਹ ਵੀ ਕਿਰਪਾ ਵਾਹਿਗੁਰੂ ਪਰਮੇਸ਼ਰ ਦੀ ਹੈ, ਸੰਗਤ ਵਿੱਚ ਜੋ ਸਤਸੰਗਤ ਦੀ ਪ੍ਰਾਪਤੀ ਹੈ। ਫਿਰ ਇਸ ਨੇ ਕਿਆ ਕਿਰਪਾ ਕਰਨੀ ਹੈ, ਗੁਰੂ ਦੇ ਵਚਨਾਂ ਨੂੰ ਕਮਾਉਣਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਆਪਣੇ ਆਪ ਤੇ ਕਿਰਪਾ ਕਰਨੀ ਹੈ, ਦੂਸਰੀ ਕਿਰਪਾ ਆਪਣੇ ਆਪ ਤੇ ਕਰਨੀ ਹੈ, ਇਹ ਨਹੀਂ ਕੰਨ ਚ ਨੂੰ ਪਾ ਕੇ ਦੂਸਰੇ ਕੰਨ ਚ ਨੂੰ ਨਹੀਂ ਕੱਢਣਾ ਹੈ, ਤੇ ਅਸੀਂ ਕਮਾਉਣ ਦੀ ਕੋਸ਼ਿਸ਼ ਕਰਨੀ ਹੈ, ਅਸੀਂ ਦ੍ਰਿੜਤਾ ਦੇ ਨਾਲ ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਉਸ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ, ਅਕਿਰਤ ਕੰਨ ਨਹੀਂ ਹੋਣਾ ਹੈ, ਨਾਮ ਜਪਣਾ ਹੈ, ਇਹ ਆਪਣੇ ਆਪ ਤੇ ਕਿਰਪਾ ਹੈ। ਫਿਰ ਤੀਸਰੀ ਕਿਰਪਾ ਗੁਰੂ ਕਰਦਾ ਹੈ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਤੀਸਰੀ ਕਿਰਪਾ ਗੁਰੂ ਕਰਦਾ ਹੈ, ਗੁਰੂ ਕਿਰਪਾ ਕੀ ਕਰਦਾ ਹੈ, ਜੇ ਕੋਈ ਆਪਣਾ ਗੁਰੂ ਦੇ ਵਚਨਾਂ ਨੂੰ ਕਮਾਉਂਦਾ ਹੈ, ਸਤਸੰਗਤ ਕਰਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਨਾਮ ਜਪਦਾ ਹੈ, ਫਿਰ ਗੁਰੂ ਦੀ ਕਿਰਪਾ ਦੇ ਗੁਰੂ ਕਿਰਪਾ ਕਰਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੇ ਨਾਲ ਵਿਛੜੇ ਹੋਏ ਨੂੰ ਮਿਲਾ ਦਿੰਦਾ ਹੈ। ਬੋਲੋ ਪਹਿਲੀ ਕਿਰਪਾ ਤਾਂ ਵਾਹਿਗੁਰੂ ਨੇ ਕਰ ਦਿੱਤੀ, ਅਕਾਲ ਪੁਰਖ ਨੇ ਕਰ ਦਿੱਤੀ, ਸਾਨੂੰ ਇਹ ਮਨੁੱਖਾ ਜਨਮ ਦੇ ਦਿੱਤਾ ਹੈ, ਅੱਖਾਂ ਹੱਥ ਪੈਰ ਇਹ ਸਰੀਰ ਇੰਦਰੇ ਸਾਨੂੰ ਬਖਸ਼ ਦਿੱਤੇ ਹਨ, ਦੂਸਰੀ ਕਿਰਪਾ ਅਸੀਂ ਆਪਣੇ ਆਪ ਤੇ ਖੁਦ ਕਰਨੀ ਹੈ, ਤੀਸਰੀ ਕਿਰਪਾ ਗੁਰੂ ਕਰਨਗੇ। ਬੋਲੋ ਸਤਿ

ਇਸ ਦਾ ਸਾਨੂੰ ਕੋਈ ਲਾਭ ਨਹੀਂ। ਤੇਰੀ ਕਿਰਪਾ ਜਿਨ੍ਹਾਂ ਤੇ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਸਿਫਤ ਸਲਾਹ ਕਰਦੇ ਹਨ, ਸ਼ੁਕਰਾਨਾ ਕਰਦੇ ਹਨ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤ੍ਰਿਗੜ ਜੂਨਾ ਵਿੱਚੋਂ ਕੱਢ ਕੇ ਸਾਨੂੰ ਸੋਹਣਾ ਮਨੁੱਛਾ ਜਨਮ ਬਖਸ਼ਿਸ਼ ਕੀਤਾ ਤੇ ਇਹ ਸਾਰੇ ਜਗਤ ਦੇ ਖੇਲ ਵਿਖਾਏ। ਹਜ਼ੂਰ ਕਹਿੰਦੇ ਨੇ ਭਾਈ ਤੁਸੀਂ ਵੀ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਜਿਹਦੀ ਕਿਰਪਾ ਨਾਲ ਤੁਸੀਂ ਇਹ ਸਾਰਾ ਜਗਤ ਦਾ ਤਮਾਸ਼ਾ ਵੇਖ ਰਹੇ ਹੋ।

ਤਾਰਦੇ ਹੋਏ ਜਿੱਥੇ ਜਿੱਥੇ ਵੀ ਗਏ ਵੱਡੇ ਤੋਂ ਵੱਡੇ ਪਾਪੀ ਨੂੰ ਕਿਵੇਂ ਤਾਰਿਆ ਜਿਵੇਂ ਸੱਜਣ ਨੂੰ ਸੰਤ ਬਣਾ ਦਿੱਤਾ ਭੂਮੀਏ ਚੋਰ ਨੂੰ ਸਾਧੂ ਬਣਾ ਦਿੱਤਾ ਆਪ ਹੀ ਨਹੀਂ ਅਨੇਕਾਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਨ ਵਾਲਾ ਬਣਾ ਦਿੱਤਾ ਦੀਪਾਲਪੁਰ ਦੇ ਕੋੜੀ ਦੇ ਪਾਸ ਗਏ ਤਾਂ ਉਸ ਨੂੰ ਵੀ ਫਿਰ ਇਹੀ ਸ਼ੁਭ ਉਪਦੇਸ਼ ਦਿੱਤਾ ਭਾਈ ਜਿਸ ਵਾਹਿਗੁਰੂ ਨੇ ਤੈਨੂੰ ਸੋਹਣਾ ਇਹ ਮਨੁੱਛਾ ਜਨਮ ਬਖਸ਼ਿਆ ਸੀ ਅੱਖਾਂ ਨੱਕ ਕੰਨ ਮੂੰਹ ਆਰੋਗ ਕੰਚਨ ਵਰਗਾ ਸਰੀਰ ਦਿੱਤਾ ਸੀ ਜੇ ਤੂੰ ਸ਼ੁਕਰਾਨਾ ਕਰਦੋ ਜੇ ਤੂੰ ਉਸਦਾ ਸਿਮਰਨ ਕਰਦੋ ਤਾਂ ਅੱਜ ਤੇਰੀ ਇਹ ਹਾਲਤ ਨਾ ਹੁੰਦੀ ਬਚਪਨ ਖੇਡਾਂ ਵਿੱਚ ਜਵਾਨੀ ਵਿਕਾਰਾਂ ਵਿੱਚ ਤੈਂ ਬਤੀਤ ਕਰ ਦਿੱਤੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਭੁੱਲ ਗਿਓ ਵਿਸਾਰ ਦਿੱਤਾ ਤੇ ਜਦੋਂ ਤੂੰ ਵਿਸਾਰਿਆ ਤਾਂ ਫਿਰ ਦੁੱਖਾਂ ਨੇ ਆ ਘੇਰਾ ਕੱਤਿਆ ਤੇ ਅੱਜ ਤੇਰੀ ਇਹ ਹਾਲਤ ਹੋ ਗਈ ਯਾਦ ਰੱਖ ਜਿਸ ਤਰ੍ਹਾਂ ਹੁਣ ਤੇਰਾ ਸਰੀਰ ਕੋੜੀ ਹੈ ਨਾ ਤੈਨੂੰ ਕੋਈ ਨਾਲ ਨਹੀਂ ਬੈਠਣ ਦਿੰਦਾ ਸ਼ਹਿਰੋਂ ਬਾਹਰ ਕੱਢ ਦਿੱਤਾ ਲੋਕਾਂ ਨੇ ਤੈਨੂੰ ਜਦੋਂ ਤੂੰ ਪੰਜ ਭੂਤਕ ਸਰੀਰ ਤਿਆਗ ਕੇ ਜਾਵੇਂਗਾ ਆਤਮਾ ਤੇਰੀ ਕਲੰਕਿਤ ਹੋਈ ਹੋਵੇਗੀ ਦਰਗਾਹ ਵਿੱਚ ਵੀ ਤੈਨੂੰ ਕੋਈ ਕੋਲ ਨਾ ਬਹਿਣ ਦੇਵੇਗਾ ਕਿਉਂਕਿ ਕੋਲ ਉਹੀ ਬੈਠਦੇ ਹਨ ਜਿੰਨੀ ਤੇਰਾ ਨਾਮ ਧਿਆਇਆ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਸਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਵਣਾ ਕੀਤਾ ਹੈ ਸਿਮਰਨ ਕੀਤਾ ਹੈ ਇਸ ਲਈ ਉਹਨਾਂ ਦਾ ਹੀ ਆਉਣਾ ਸਫਲ ਹੋਇਆ ਹੈ।

ਜੋ ਸੰਸਾਰ ਤੇ ਆਇਆ ਉਸਨੇ ਇੱਕ ਦਿਨ ਚੱਲਣਾ ਹੈ। ਜਿਹੜਾ ਪੰਜ ਭੂਤਕ ਸਰੀਰ ਹੈ ਇੱਕ ਦਿਨ ਰਾਖ ਦੀ ਢੇਰੀ ਹੋਵੇਗਾ, ਪਿੱਛੋਂ ਰਾਤੀ ਸਦੜਾ। ਜਦੋਂ ਸਵਾਸਾਂ ਰੂਪੀ ਪੂੰਜੀ ਸਮਾਪਤ ਹੋ ਜਾਏਗੀ ਉਸ ਨੂੰ ਪਿੱਛੋਂ ਰਾਤ, ਰਾਤ ਬੀਤ ਜਾਂਦੀ ਹੈ ਨਾ। ਇਹ ਜੀਵਨ ਵੀ ਸਾਡੀ ਰਾਤਰੀ, ਰਾਤਰੀ ਦਾ ਜੀਵਨ ਹੈ। ਹਜ਼ੂਰ ਕਹਿੰਦੇ ਹਨ ਜਦੋਂ ਵੀ ਕਾਲ ਰੂਪੀ ਸੂਰਜ ਚੜੇਗਾ ਇਹ ਪੰਜ ਭੂਤਕ ਸਰੀਰ ਤਿਆਗਣਾ ਪਵੇਗਾ, ਪਰ ਗੱਲ ਉਹਨਾਂ ਦੀ ਬਣੇਗੀ ਜੋ ਨਾਮ ਖਸਮ ਕਾਲੇ ਪਿੱਛੋਂ ਰਾਤੀ ਸਦੜਾ। ਅਖੀਰ ਤੇ ਤਾਂ ਭਾਈ ਅਕਾਲ ਪੁਰਖ ਦਾ ਸੱਦਾ ਆਉਣਾ ਤੇ ਫਿਰ ਇਹ ਫੁਰਮਾਨ ਕਦੇ ਮੁੜ ਨਹੀਂ ਸਕਦਾ, ਸਰੀਰ ਛੱਡਣਾ ਪਵੇਗਾ। ਪਰ ਆਉਣਾ ਉਹਨਾਂ ਦਾ ਸਫਲ ਹੋਵੇਗਾ ਜੋ ਨਾਮ ਖਸਮ ਕਾਲੇ। ਖੇਮੇ ਛਤਰ ਸਰਾਏ ਚ ਦਿਸਨ ਰਥ ਪੀੜੇ ਤੇ ਸੰਸਾਰ ਤੇ ਆਉਣਾ ਤੇ ਸੰਸਾਰ ਤੋਂ ਜਾਣਾ ਧਨਤਾ ਦੇ ਯੋਗ ਉਹਨਾਂ ਦਾ ਹੀ ਹੋਵੇਗਾ ਜਿੰਨੀ ਤੇਰਾ ਨਾਮ ਦਿਆਇਆ, ਜਿਨ੍ਹਾਂ ਨੇ ਜਪਿਆ ਹੈ ਸ੍ਰੀ ਵਾਹਿਗੁਰੂ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਵੇਗਾ। ਧੰਨ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਆਓ ਭਾਈ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਵੀ ਇਹ ਅਰਦਾਸ ਕਰਨੀ ਹੈ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰੋ ਤੇ ਫਿਰ ਇਹ ਅਰਦਾਸ ਕਰੋ, ਹੇ ਨਿਰੰਕਾਰ ਅਸੀਂ ਕੁੜਿਆਰ ਹਾਂ, ਤੇਰੀ ਕੀਤੀ ਨੂੰ ਨਹੀਂ ਜਾਣਦੇ, ਅਸੀਂ ਅਕਿਰਤ ਖਾਣਾ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸ਼ਾਂ ਦੁਸ਼ਟ ਚੋਰ, ਗੁਨਾਹਗਾਰ ਲੂਣ ਹਰਾਮੀ, ਪਾਹਨ ਨਾਵ ਨਾ ਪਾਰ ਗਰਾਮੀ, ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ, ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ, ਕਿਉਂਕਿ ਆਪ ਦਾ ਇਹ ਬਚਨ ਹੈ।

ਆਖੋ ਵਾਹਿਗੁਰੂ, ਹੁਣ ਤਾਂ ਉਮੇ ਦੀ ਲਾਸ਼ ਪਈ ਹੈ, ਉਮੇ ਦੀ ਲਾਸ਼ ਪਈ ਪਈ ਹੈ, ਮੈਨੂੰ ਕਦਾ ਡਰ ਹੈ, ਆਖੋ ਮਰ ਗਈ, ਹੋਮੇ ਗਈ ਮੂਹੀ ਕਰਾਹੋ, ਦੂਤ ਲੱਗਿਆ ਫਿਰ ਚਾਕਰੀ। ਆ ਦੇਖੋ ਹੁਣ ਜਿਹੜੇ ਦੂਤ ਸੀ ਹੁਣ ਤਾਂ ਸੇਵਾ ਵਿੱਚ ਲੱਗ ਗਏ, ਹੁਣ ਤਾਂ ਇਹ ਕ੍ਰੋਧ ਦਇਆ ਦਾ ਰੂਪ ਧਾਰਨ ਕਰ ਗਿਆ, ਲੋਭ ਸੰਤੋਖ ਦਾ ਰੂਪ ਧਾਰਨ ਕਰ ਗਿਆ। ਆਖੋ ਭਾਈ ਹੰਕਾਰ ਮੋਕਸ਼ ਦਾ ਰੂਪ ਧਾਰਨ ਕਰ ਗਿਆ, ਕਾਮ ਸੱਤ ਦਾ ਰੂਪ ਧਾਰਨ ਕਰ ਗਿਆ। ਆਖੋ ਭਾਈ ਹੁਣ ਤਾਂ ਇਹ ਪਾਂਚ ਮਨਾਏ, ਪਾਂਚ ਪੰਜ ਰੁੱਸ ਗਏ, ਪੰਜ ਵਾਹ ਵਸੇ, ਹੁਣ ਤਾਂ ਇਹ ਚਾਕਰੀ ਲੱਗ ਗਏ। ਕਹਿੰਦੇ ਹੋਇਆ ਕਿਵੇਂ, ਦੂਤ ਲਗਾ ਫਿਰ ਚਾਕਰੀ, ਸਤਿਗੁਰ ਕਾ ਵਿਸਾਓ, ਜਦੋਂ ਮੈਨੂੰ ਸਤਿਗੁਰੂ ਮਿਲ ਗਏ ਤੇ ਸਤਿਗੁਰੂ ਦਾ ਭਰੋਸਾ ਹੋ ਗਿਆ, ਸਤਿਗੁਰੂ ਦਾ ਭਰੋਸਾ, ਸਤਿਗੁਰੂ ਦੇ ਸ਼ਬਦ ਦਾ ਭਰੋਸਾ, ਸਤਿਗੁਰੂ ਦੀ ਬਾਣੀ ਦਾ ਭਰੋਸਾ, ਸਤਿਗੁਰੂ ਦੀ ਸਿੱਖਿਆ ਦਾ ਭਰੋਸਾ, ਸਤਿਗੁਰੂ ਦੇ ਸੋਚ ਦਾ ਭਰੋਸਾ। ਸਤਿਗੁਰੂ ਦੀ ਸੋਚ ਸਤਿਗੁਰੂ ਦਾ ਸ਼ਬਦ ਹੈ, ਸਤਿਗੁਰੂ ਦਾ ਸੁਭਾਅ ਸਤਿਗੁਰੂ ਦਾ ਸ਼ਬਦ ਹੈ। ਸੁਗੰਧੀ ਸ਼ਬਦ ਦੀ, ਆਖੋ ਵਾਹਿਗੁਰੂ, ਸੁਗੰਧੀ ਸ਼ਬਦ ਦੀ ਜੀਵਨ ਵਿੱਚ ਵੀ ਮਿਲਦੀ ਰਹੀ। ਅੱਜ ਕਹਿੰਦੇ ਗੁਰਮੁਖ ਨੇ ਉਸ ਸੁਗੰਧੀ ਨੂੰ ਪਾ ਪਾ ਕੇ ਐਸਾ ਸੁਗੰਧੀ ਰੂਪ ਹੋ ਗਿਆ, ਮੈਂ ਮਰ ਗਈ ਹੁਣ ਤਾਂ ਤੂੰ ਰਹਿ ਗਿਆ, ਤੂੰ ਤੂੰ ਰਹਿ ਗਿਆ, ਤੂੰ ਤੂੰ ਰਹਿ ਗਿਆ, ਸਿਰਫ ਤੂੰ ਰਹਿ ਗਿਆ। ਆਖੋ ਭਾਈ ਤੂੰ ਤਾਂ ਕਦੀ ਮਰਤਾ ਨਹੀਂ, ਮਰਨੇ ਵਾਲੀ ਮਰ ਗਈ, ਆ ਫਿਰ ਗੁਰਮੁਖੀ ਬਰਸੀ ਕੈਸੇ ਮਨਾਏ। ਆਖੋ ਵਾਹਿਗੁਰੂ ਗੁਰਮੁਖੀ ਯਾਦ ਮਨਾ ਸਕਤੇ ਹੈ, ਮਤ ਮੋਲਨਾ ਕਿ ਗੁਰਮੁਖ ਮਰ ਗਿਆ। ਆਖੋ ਵਾਹਿਗੁਰੂ ਗੁਰਮੁਖ ਨਹੀਂ ਮਰਦਾ, ਜੋ ਗੁਰੂ ਕੇ ਸ਼ਬਦ ਕੇ ਘਰ ਮੇ ਸਮਾ ਜਾਏ, ਨਾਨਕ ਮੂਹੇ ਨਾ ਆਖੀਐ ਜੇ ਗੁਰ ਕੈ ਸ਼ਬਦ ਸਮਾਏ, ਜੇ ਗੁਰ ਕੈ ਸ਼ਬਦ ਸਮਾਏ, ਜੇ ਗੁਰ ਕੈ ਸ਼ਬਦ ਸਮਾਏ, ਜੋ ਗੁਰੂ ਦੇ ਸ਼ਬਦ ਨੂੰ ਕਮਾ ਲੈਂਦੇ ਹਨ ਉਹ ਫਿਰ ਮਰਦੇ ਨਹੀਂ। ਆਖੋ ਭਾਈ ਅੱਜ ਦੇ ਪਿੱਤਰ ਸ਼ਬਦ ਵਿੱਚ ਭਾਈ ਸਾਹਿਬ ਬੋਲੇ, ਗੁਰਸਿੱਖ ਸਾਖੀ ਸ਼ਬਦ ਸਿੱਖ ਸੁਣਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ। ਆਖੋ ਭਾਈ ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਾਂਗਾ, 10 ਮਿੰਟ ਦਾ ਮੇਰੇ ਕੋਲ ਸਮਾਂ। ਆਖੋ ਭਾਈ ਗੁਰਮੁਖ ਸਾਖੀ ਸ਼ਬਦ ਸਿੱਖ ਸੁਣਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ, ਸੱਚ ਹਿਰਦੈ ਮੂੰਹ ਸੱਚ ਸੱਚ ਸੁਹਾਇਆ। ਆਖੋ ਭਾਈ ਆਖੋ ਭਾਈ ਸਾਖੀ ਸ਼ਬਦ ਗੁਰਮੁਖ ਗੁਰੂ ਦੀ ਸਿੱਖਿਆ ਗੁਰੂ ਦੀਆਂ ਸਾਖੀਆਂ ਸੁਣਾਉਂਦਾ। ਆਖੋ ਗੁਰਮੁਖ ਸ਼ਬਦ ਵਿਚਾਰ ਨੂੰ ਸੁਣਦਾ ਸੁਣਾਉਂਦਾ ਤੇ ਕਮਾਉਂਦਾ। ਗੁਰਮੁਖ ਨੇ ਇਹ ਜਾਣ ਲਿਆ ਕਿ ਜੀਵਨ ਜਿਉਂਦਿਆਂ ਹੀ ਕਿਵੇਂ ਮੁਕਤ ਹੋਣਾ। ਆਖੋ ਭਾਈ ਬੇਨਤੀ ਕਰਾਂ, ਸੰਸਾਰ ਦੇ ਲੋਕੀ ਮੁਕਤੀ ਉਸ ਨੂੰ ਮੰਨਦੇ ਹਨ ਜੋ ਮਰਨ ਤੋਂ ਬਾਅਦ ਮਿਲੇ। ਪਰ ਸਤਿਗੁਰੂ ਨੇ ਐਸਾ ਗੁਰਮੁਖ ਨੂੰ ਸਮਝਾ ਤਾ ਕਿ ਜਿਉਂਦਿਆਂ ਹੀ ਜੀਵਨ ਮੁਕਤ ਹੋਣਾ ਹੀ ਮੁਕਤੀ ਹੈ। ਆਖੋ ਆਖੋ ਉਸ ਬਾਰੇ ਕਿਵੇਂ ਕਹਿੰਦੇ ਹਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਿੱਤਰ ਸ਼ਬਦ ਜੋ ਜੀਵਨ ਮੁਕਤ ਦੇ ਸਰੂਪ ਨੂੰ ਪ੍ਰਗਟ ਕਰਦਾ, ਗੁਰਮੁਖ ਉਹ ਸ਼ਬਦ ਦ੍ਰਿੜ ਕਰਦਾ। ਗੁਰਮੁਖ ਨੇ ਇਹ ਜਾਣ ਲਿਆ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆ ਗਿਆ ਮਨ ਮੈਂ ਸਹਿ, ਗੁਰ ਕਿਹਾ ਸੋ ਕਾਰ ਕਮਾ। ਇਹ ਗੁਰਮੁਖ ਦਾ ਸਿਧਾਂਤ ਆ, ਗੁਰ ਕਿਹਾ ਸਾਕਾਰ ਕਮਾ, ਗੁਰ ਕਿਹਾ ਸਾਕਾਰ ਕਮਾ। ਤੇ ਪਿੱਤਰ ਸ਼ਬਦ ਕਿਹਾ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆ ਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾ, ਹਰ ਹਰ ਨਾਮ ਹਿਰਦੇ ਸਤ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਹ, ਸੇਵਾ ਕਰਤ ਹੋਏ ਨੈ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਤੇ ਇਹ ਗੱਲ ਕਹੀ

ਪਵਿੱਤਰ ਸ਼ਬਦ ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਨੇ ਜੋ ਕੁਝ ਉਹਨਾਂ ਨਾਲ ਸਮਾਜ ਨੇ ਕੀਤਾ, ਵੱਡਿਆਂ ਲੋਕਾਂ ਨੇ ਕੀਤਾ, ਉਹਦਾ ਜ਼ਿਕਰ ਕਰ ਰਹੇ ਹਨ। ਕਹਿੰਦੇ ਨੇ ਕਿ ਬੰਦਗੀ ਕਰਦਾ ਹਾਂ, ਉਹਦੀ ਮਹਾਨ ਕਿਰਪਾ ਨਾਲ ਸਿਮਰਨ ਕਰਦਾ ਹਾਂ, ਭਗਤੀ ਕਰਦਾ ਹਾਂ, ਪਰ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ। ਲੋਕ ਸਮਝਦੇ ਨੇ ਇੱਕ ਨੀਵੀਂ ਦਾਤ ਦਾ ਹੋ ਕੇ ਲੋਕ ਇਹਨੂੰ ਮੱਥੇ ਟੇਕਦੇ ਨੇ। ਹੈ ਇਹ ਕਿਉਂ? ਬੰਦੇ ਦਾ ਸੁਭਾਅ ਹੈ, ਬੰਦਾ ਕਿਸੇ ਦੀ ਵਡਿਆਈ ਵੇਖ ਕੇ ਬਰਦਾਸ਼ਤ ਨਹੀਂ ਕਰਦਾ, ਕਿਸੇ ਦੀ ਪ੍ਰਭਤਾ ਵੇਖ ਕੇ ਬਰਦਾਸ਼ਤ ਨਹੀਂ ਕਰਦਾ। ਕਬੀਰ ਜੀ ਨੂੰ ਇਹ ਸਜ਼ਾ ਦਿੱਤੀ ਗਈ ਕਿ ਇਹਨੂੰ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਪਾ ਕੇ ਗੰਗਾ ਵਿੱਚ ਸੁੱਟ ਦਿੱਤਾ ਜਾਵੇ। ਬਹੁਤ ਗਹਿਰੀ, ਬੜੀ ਪਵਿੱਤਰ ਗੰਗਾ, ਜਿਹਦਾ ਅੰਮ੍ਰਿਤ ਵਰਗਾ ਜਲ ਲੋਕ ਲੈ ਕੇ ਆਪਣੇ ਧਨ ਭਾਗ ਸਮਝਦੇ ਨੇ, ਤੇ ਬੰਦਗੀ ਵਾਲੇ ਪੁਰਸ਼ ਨੂੰ ਗੰਗਾ ਵਿੱਚ ਸੁੱਟਣ ਲੱਗੇ। ਕਬੀਰ ਜੀ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਉਹਨਾਂ ਨਾਲ ਬੀਤਿਆ ਉਹਦਾ ਜ਼ਿਕਰ ਕੀਤਾ, ਪਰ ਕਹਿੰਦੇ ਹਨ ਮੇਰਾ ਮਨ ਮਜ਼ਬੂਤ ਸੀ। ਕਿਉਂ? ਮੈਂ ਉਸ ਮਾਲਕ ਦੇ ਪਾਵਨ ਚਰਨ ਆਪਣੇ ਹਿਰਦੇ ਚ ਵਸਾਏ ਨੇ, ਜਿਨ੍ਹਾਂ ਨੇ ਉਸ ਵਾਹਿਗੁਰੂ ਤੇ ਓਟ ਰੱਖੀ, ਜਿਨ੍ਹਾਂ ਨੇ ਉਹਦਾ ਆਸਰਾ ਲਿਆ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ। ਤਾਂ ਆਓ ਪਿਆਰ ਨਾਲ

ਇੱਕ ਹੋਰ ਸ਼ਬਦ ਵਿੱਚ ਆਪਣੀ ਜੀਵਨ ਦੀ ਉਹ ਝਾਕੀ ਦਰਸਾ ਰਹੇ ਨੇ ਜੋ ਕੁਝ ਉਹਨਾਂ ਨਾਲ ਬੀਤਿਆ, ਜੋ ਕੁਝ ਉਹਨਾਂ ਨਾਲ ਕੀਤਾ ਗਿਆ। ਕਹਿੰਦੇ ਹਨ, ਇੱਕ ਵਾਰੀ ਦਾ ਜ਼ਿਕਰ ਹੈ, ਮੇਰੀਆਂ ਬਾਹਾਂ ਬਣ ਕੇ, ਲੱਤਾਂ ਬਣ ਕੇ, ਗਠੜੀ ਦਾ ਰੂਪ ਦੇ ਕੇ, ਗਠੜੀ ਵਾਂਗਰ ਜਿਵੇਂ ਗਠੜੀ ਬੱਧੀ ਹੁੰਦੀ, ਮੈਨੂੰ ਹਾਥੀ ਅੱਗੇ ਸੁੱਟਿਆ ਗਿਆ। ਪੂਜਾ ਬਾਂਦ ਪਿਲਾ ਕਰ ਡਾਰਿਓ, ਪਰ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ, ਹਾਥੀ ਨੂੰ ਉਸ ਗਠੜੀ ਵਿੱਚੋਂ ਪਤਾ ਨਹੀਂ ਕੈਸਾ ਅਕਸ਼ ਪਿਆ, ਕੀ ਦਿਸਿਆ, ਹਾਥੀ ਚੀਕਾਂ ਮਾਰਦਾ ਭੱਜ ਗਿਆ।

ਜਿਹੜਾ ਮਹਾਵਤ ਹਾਥੀ ਤੇ ਬੈਠਾ ਸੀ। ਕਾਜ਼ੀ ਉਹਨੂੰ ਕਹਿ ਰਿਹਾ, ਹੇ ਮਹਾਵਤ, ਤੂੰ ਆਪਣੀ ਸਹੀ ਮਿਹਨਤ ਡਿਊਟੀ ਨਹੀਂ ਕਰ ਰਿਹਾ ਤੇ ਇਹਦੀ ਸਜ਼ਾ ਤੈਨੂੰ ਭੁਗਤਣੀ ਪਏਗੀ। ਅਰੇ

ਕਬੀਰ ਜੀ ਮਹਾਰਾਜ ਨੇ ਕੈਸੀ ਬਾਤ ਕਹੀ। ਕਹਿੰਦੇ ਨੇ ਹਾਥੀ ਤਾਂ ਨਮਸਕਾਰਾਂ ਪਿਆ ਕਰਦਾ, ਹਾਥੀ ਆਪਣੀ ਡਿਊਟੀ ਨਹੀਂ ਦੇ ਰਿਹਾ। ਕਿਉਂ ਨਹੀਂ ਦੇ ਰਿਹਾ? ਜਿਹੜਾ ਰਾਮ ਮੇਰੇ ਚ ਬੈਠਾ ਹੋਇਆ ਉਹੀ ਹਾਥੀ ਚ ਬੈਠਾ ਹੋਇਆ। ਪੰਕਜ ਦੇ ਬਸੇ ਭਗਵਾਨ। ਕਹਿੰਦੇ ਨੇ ਮੈਂ ਹੈਰਾਨ ਹਾਂ ਕਿ ਮੈਨੂੰ ਸਜ਼ਾ ਕਿਉਂ ਮਿਲ ਰਹੀ। ਨਾ ਮੈਂ ਚੋਰੀ ਕੀਤੀ, ਨਾ ਮੈਂ ਡਾਕਾ ਮਾਰਿਆ, ਨਾ ਮੈਂ ਕੋਈ ਕਤਲ ਕੀਤਾ, ਕੋਈ ਗਲਤ ਕੰਮ ਹੀ ਨਹੀਂ ਕੀਤਾ। ਸਜ਼ਾ ਕਿਸ ਗੱਲ ਦੀ? ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਚ ਕੁੰਚਰ ਕੋ ਦੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ।

ਕਹਿੰਦੇ ਨੇ ਹੋਣੀ ਨਹੀਂ, ਇਹਨਾਂ ਨੇ ਤਿੰਨ ਵਾਰੀ ਅੱਗੇ ਵੀ ਮੇਰੀ ਪ੍ਰੀਖਿਆ ਲਈ। ਤੀਨ ਬਾਰ ਪਤੀਆ ਭਰ ਲੀਨਾ, ਮਨ ਕਠੋਰ ਜਹੂ ਨਾ ਪਤੀਨਾ, ਕਹੋ ਕਬੀਰ ਹਮਰਾ।

0: ਨੇ
1: ਸਰਦਾ ਮਨ ਕੀ ਪੂਏ ਪ੍ਰਭ ਮੇਰਾ ਅੰਤਰ ਜਮੀ ਜਾਣ ਮੇਰਾ ਪ੍ਰਭੂ ਮੇਰਾ ਅਕਾਲ ਪੁਰਖ ਮੇਰਾ ਵਾਹਿਗੁਰੂ ਨਿਰੰਕਾਰ ਸਭ ਕੁਛ ਜਾਣਦਾ ਹੈ ਜੀਵ ਦੇ ਮਨ ਅੰਦਰ ਕੀ ਹੈ ਮਨੁੱਖ ਕੀ ਚਾਹੁੰਦਾ ਹੈ ਮਨੁੱਖ ਦੀ ਇੱਛਾ ਕੀ ਇਹ ਪ੍ਰਮਾਤਮਾ ਜਾਣਦਾ ਜਿਹਦੇ ਅੱਗੇ ਆ ਕੇ ਅਸੀਂ ਸੀਸ ਨਵਾਉਂਦੇ ਹਾਂ ਨਾ ਉਹ ਜਾਣਦਾ ਕਿ ਮੇਰੇ ਗੁਰਸਿੱਖ ਦੀ ਮਨ ਦੀ ਭਾਵਨਾ ਕੀ ਉਹ ਚਾਹੁੰਦਾ ਕੀ ਪ੍ਰਭ ਮੇਰਾ ਅੰਤਰ ਜਾਮੀ ਜਾਣ ਮੇਰਾ ਪ੍ਰਭੂ ਜਾਣਦਾ ਅੰਦਰ ਦੀ ਬੁੱਝ ਲੈਂਦਾ ਵੇਖ ਲੈਂਦਾ ਕਿ ਅੱਜ ਗੁਰਸਿੱਖ ਕੈਸੀ ਮਨ ਅੰਦਰ ਭਾਵਨਾ ਲੈ ਕੇ ਆਇਆ ਅੱਜ ਕੀ ਮੰਗ ਹੈ ਅੱਜ ਇਸ ਨੂੰ ਕੀ ਚਾਹੀਦਾ ਜੋ ਵੀ ਚਾਹੀਦਾ ਉਹ ਸਤਿਗੁਰੂ ਦਿੰਦਾ ਕਿਉਂ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਪ੍ਰਭ ਮੇਰਾ ਅੰਤਰ ਜਾਮੀ ਜਾਣ ਜਿਹਦੇ ਮਨ ਅੰਦਰ ਕੋਈ ਸ਼ਰਧਾ ਹੀ ਨਾ ਹੋਵੇ ਸ਼ਰਧਾ ਪੂਰਨ ਕਿਵੇਂ ਹੋ ਸਕਦੀ ਜੇ ਅਸੀਂ ਕੋਈ ਸ਼ਰਧਾ ਲੈ ਕੇ ਆਵਾਂਗੇ ਕੋਈ ਭਾਵਨੀ ਲੈ ਕੇ ਆਵਾਂਗੇ ਸਤਿਗੁਰੂ ਜ਼ਰੂਰ ਪੂਰੀ ਕਰਨਗੇ ਕਿਉਂਕਿ ਪ੍ਰਭ ਮੇਰਾ ਅੰਤਰ ਜਾਮੀ ਜਾਣ ਉਹ ਜਾਣਦਾ ਕਿ ਅੱਜ ਭਾਵਨੀ ਮਨ ਅੰਦਰ ਕੀ ਹੈ ਪ੍ਰਭ ਮੇਰਾ ਅੰਤਰ ਜਾਮੀ ਜਾਣ ਅੰਤਰ ਜਾਮੀ ਪੁਰਖ ਸੁਆਮੀ ਅਨਬੋਲਕ ਹੀ ਜਾਣੋ ਹਾਲ ਕੁਛ ਬੋਲੋ ਵੀ ਨਾ ਕੁਛ ਕਵੋ ਵੀ ਨਾ ਕਿ ਪ੍ਰਮਾਤਮਾ ਸੁਣ ਲੈਂਦਾ ਪ੍ਰਮਾਤਮਾ ਜਾਣ ਲੈਂਦਾ ਅਨਬੋਧ ਹੀ ਜਾਣੋ ਹਾਲ ਸਭ ਕੁਛ ਜਾਣਦਾ ਉਹ ਵੇਖ ਰਹੇ ਸੁਣ ਰਿਹਾ ਕਿ ਅੱਜ ਕੈਸੀ ਮੰਗ ਆਈ ਪ੍ਰਮਾਤਮਾ ਤੇ ਖਿਆਲ ਹੀ ਰੱਖਦਾ ਕਿ ਸੇਵਕ ਮੰਗ ਕਰੇ ਤੇ ਮੈਂ ਪੂਰੀ ਕਰਾਂ ਕਦੋਂ ਜੀਵ ਮੰਗੇ ਤੇ ਮੈਂ ਉਸ ਨੂੰ ਦੇਵਾਂ ਕਿ ਅਸੀਂ ਆਉਂਦੇ ਹੀ ਮੰਗਣ ਵਾਸਤੇ ਇਸ ਡਰ ਤੇ ਡਿੱਗਣਾ ਹੀ ਤਾਂ ਵਾ ਕਿ ਸਤਿਗੁਰੂ ਅੱਜ ਆਹ ਵਸਤੂ ਚਾਹੀਦੀ ਦੇ ਦੇ ਤੇ ਸਤਿਗੁਰੂ ਇੱਕ ਖਿਣ ਵੀ ਨਹੀਂ ਲਾਉਂਦਾ ਸੇਵਕ ਚੋਲੀ ਵਿੱਚ ਦਾਤ ਪਾ ਦਿੰਦੇ ਕਿੰਨਾ ਦੀ ਜਿਨ੍ਹਾਂ ਨੂੰ ਯਕੀਨ ਹੈ ਭਰੋਸਾ ਹੈ ਅਕੀਦਾ ਹੈ ਅਸੀਂ ਭਰੋਸਾ ਕਰੀਏ ਕਿਹਦੇ ਤੇ

ਕੌਣ ਅੰਦਰ ਜਾਮੀ ਪੁਰਖ ਸੁਜਾਨ ਭਰਾ ਮੇਰਾ ਅੰਦਰ ਜਾਮੀ ਜਾਨ ਭਰਾ ਮੇਰਾ ਅੰਦਰ ਜਾਮੀ ਜਾਨ ਪੁਰ ਪੂਰਾ ਪੇਟੋ ਵੱਡ ਫਾਗੀ ਮਣੇ ਪਿਆ ਵਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਾਸਾ ਆਪਣੇ ਸਤਿਗੁਰ ਕੈ ਬਲਿਹਾਰ ਆ ਗਏ ਸੁਖ

ਕਾਚੀ ਦੇ ਮਾਨੁਖ ਅਬਗਾਮੀ ਕਾਚੀ ਦੇ ਮਾਨੁਖ ਅਬਮਾਨੀ ਪ੍ਰਭ ਮੇਰਾ ਅੰਤਰ ਜਾਮੀ ਜਾਣ ਉਹ ਪ੍ਰਭੂ ਸਭ ਕੁਛ ਜਾਣਦਾ ਸਾਹਿਬ ਆਖਦੇ ਨੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਜੇ ਤੇਰੇ ਮਨ ਅੰਦਰ ਕੋਈ ਭਾਵਨੀ ਹੈ ਨਾ ਤੇ ਆ ਕੇ ਗੁਰੂ ਅੱਗੇ ਅਰਦਾਸ ਕਰ ਉਹ ਗੁਰੂ ਭਾਵਨੀ ਪੂਰੀ ਕਰ ਦੇਵੇ ਖਾਲੀ ਝੋਲੀ ਨਹੀਂ ਭੇਜੇਗਾ ਭਰ ਦੇਵੇਗਾ ਕਿਉਂਕਿ ਇਹ ਦਰਬਾਰ ਹੀ ਐਸਾ ਹੈ ਇਸ ਦਰਬਾਰ ਅੰਦਰੋਂ ਕੋਈ ਖਾਲੀ ਝੋਲੀ ਨਹੀਂ ਗਏ ਜੋ ਖਾਲੀ ਝੋਲੀ ਆਏ ਨੇ ਭਰ ਕੇ ਗਏ ਨੇ ਜੋ ਰੋਂਦੇ ਆਏ ਨੇ ਹੱਸਦੇ ਗਏ ਨੇ ਇਹ ਤਾਂ ਦਰਬਾਰ ਹੀ ਐਸਾ ਹੈ ਕੌਣ ਖਾਲੀ ਗਏ ਆਓ ਪਿਛੋਕੜ ਇਤਿਹਾਸ ਪੱਕੋ ਜਰਾ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਅੰਦਰ ਸ਼ੀਸ਼ ਦੀ ਮੰਗ ਹੋਈ ਤੇ ਸ਼ੀਸ਼ ਪੇਟਾ ਦੇ ਦਿੱਤਾ ਗਿਆ ਹੈ ਐਸਾ ਦਰਬਾਰ ਕੋਈ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਜਾਵੇ ਝੋਲੀ ਵਿੱਚ ਦਾਨ ਪਾ ਦਿੱਤਾ ਜਾਵੇ ਉਸ ਦਾਤੇ ਦੇ ਦਰਬਾਰ ਚ ਆਏ ਜੇ ਅਸੀਂ ਖਾਲੀ ਝੋਲੀ ਚਲੇ ਜਾਈਏ ਕਦੇ ਹੋ ਨਹੀਂ ਸਕਦਾ ਆਓ ਨਿਸ਼ਚੇ ਯਕੀਨ ਤੇ ਭਰੋਸੇ ਦੀ ਨਾਲ ਮੰਗ ਕਰ ਲਈ ਤੇ ਪ੍ਰਭੂ ਕਿਹੜਾ ਹੈ ਪ੍ਰਭ ਮੇਰਾ ਅੰਤ ਜਾਮੀ ਜਾਣ ਤੂੰ ਕਰਤਾ ਸਭ ਕੁਛ ਜਾਣਦਾ ਗੱਲ ਵੀ ਕਰਨੀ ਆਉਂਦੀ ਹੋਣੀ ਚਾਹੀਦੀ ਦਾਨ ਵੀ ਮੰਗਣਾ ਆਉਂਦਾ ਹੋਣਾ ਚਾਹੀਦਾ ਦਾਨ ਮਿਲ ਜਾਂਦਾ ਆ ਕੇ ਕਹੀਏ ਤੂੰ ਕਰਤਾ ਸਭ ਕੁਛ ਜਾਣਦਾ ਤੂੰ ਤਾਂ ਜਾਣਦਾ ਪ੍ਰਮਾਤਮਾ ਮੈਨੂੰ ਕੀ ਚਾਹੀਦਾ ਮੈਨੂੰ ਕੀ ਲੋੜੀਦਾ ਮੇਰੇ ਮਨ ਅੰਦਰ ਇੱਛਾ ਕੀ ਹੈ ਮੇਰੀ ਭਾਵਨੀ ਕੀ ਹੈ ਤੂੰ ਪ੍ਰਮਾਤਮਾ ਜਾਣਨਾ ਤੈਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ

ਜੋ ਸਾਡੇ ਮਨ ਅੰਦਰ ਹੈ, ਤੂੰ ਜਾਣਨਾ ਹੈ ਇਹ ਅਕਾਲ ਪੁਰਖ। ਕਿਰਪਾ ਕਰ ਸਾਡੇ ਮਨ ਦੀ ਇੱਛਾਵਾਂ ਭਾਵਨੀਆਂ ਪੂਰੀਆਂ ਕਰ ਦੇ। ਐਸੀ ਅਰਦਾਸ ਅਸੀਂ ਸਾਰੇ ਕਰੀਏ ਕਿ ਪਾਤਸ਼ਾਹ ਸਾਡੇ ਮਨ ਅੰਦਰ ਇੱਛਾ ਹੈ ਕਿ ਤੇਰਾ ਨਾਮ ਸਾਡੀ ਝੋਲੀ ਵਿੱਚ ਪਵੇ। ਸਭ ਤੋਂ ਵੱਡਾ ਨਾਮ ਹੀ ਹੈ, ਤੇ ਜਿਹਨੇ ਨਾਮ ਆਪਣੀ ਝੋਲੀ ਵਿੱਚ ਪਵਾ ਲਿਆ ਰਿੱਧ ਸਿੱਧ ਨਾਮ ਇਹ ਕੀ ਦੱਸ, ਰਿੱਧੀਆਂ ਸਿੱਧੀਆਂ ਤੇ ਨਾਮ ਦੀਆਂ ਦਾਸੀਆਂ ਨੇ। ਅਸੀਂ ਨਾਮ ਦੀ ਹੀ ਜਾਚਨਾ ਕਰੀਏ, ਜਦੋਂ ਨਾਮ ਮੰਗ ਲਾਂਗੇ ਸਭ ਕੁਝ ਮਿਲ ਜਾਏਗਾ, ਕਿਉਂਕਿ ਇੱਧਰ ਆ ਕੇ ਸਭ ਕੁਝ ਅਸੀਂ ਮੰਗਣਾ ਤੇ ਜੋ ਮੰਗਾਂਗੇ ਉਹ ਮਿਲ ਜਾਏਗਾ। ਜੋ ਮੰਗਾ ਸੋ ਲੇਵੇ ਪ੍ਰਭ ਆਪਣੇ ਆ ਸੰਤਾਂ ਦੇਵੇ। ਉਹ ਪ੍ਰਭੂ ਅੰਤਰਜਾਮੀ ਜਾਣਦਾ ਆਪਣੇ ਸੇਵਕਾਂ ਨੂੰ, ਸਿੱਖਾਂ ਨੂੰ, ਸੰਤਾਂ ਨੂੰ ਸਭ ਕੁਝ ਦਿੰਦਾ ਜਿਹੜਾ ਆ ਕੇ ਕੀ ਦੇਤੀ ਭਰੋਸੇ ਦੇ ਨਾਲ ਇਸ ਦਰ ਤੋਂ ਮੰਗ ਲੈਂਦਾ। ਉਹ ਸਾਰੇ ਮਿਲ ਕੇ ਮੰਗੀਏ।

ਹਰ ਬਿਨ ਰਹਿ ਨਸ ਕੋ ਇੱਕ ਰਾਤੀ ਹਰ ਬਿਨ ਕਿਉਂ ਜੀਵਾਂ ਮੇਰੀ ਮਾਈ ਹਰ ਬਿਨ ਰਹਿ ਨਸ ਕੋ ਇੱਕ ਰਾਤੀ ਹਰ ਬਿਨ ਕਿਉਂ ਜੀਵਾਂ ਮੇਰੀ ਮਾਈ।

ਪਾਵਨ ਲੋਬੀ ਕੁਸਮ ਬਾਸ ਕਾ ਮਿਲ ਆਪ ਬੰਧਾਵੇ ਕਿਉਂ ਸੰਤ ਜਿਨਾ ਹਰ ਪੀਤ ਹੈ ਦੇਖ ਦਰਸ ਅਗਾਵੇ ਹਰ ਬਿਨ ਰਹਿ ਨ ਸਕੋ ਇੱਕ ਰਾਤੀ ਇੱਕ ਰਾਤ ਵੀ ਗੈਪ ਪੈਦਾ ਨਾ ਤੇ ਪ੍ਰਮਾਤਮਾ ਮੈਂ ਤੇ ਮਰ ਜਾਂ ਜੀਵਤ ਨਹੀਂ ਰਹਿ ਸਕਦਾ ਪਰ ਸਾਨੂੰ ਤੇ ਦਿਨ ਹੀ ਬੀਤ ਜਾਂਦੇ ਨੇ ਮਹੀਨੇ ਲੰਘ ਜਾਂਦੇ ਨੇ ਸਾਲਾਂ ਬੱਧੀ ਦਿਨ ਆ ਜਾਂਦੇ ਨੇ ਪਰ ਕਦੀ ਖਿਆਲ ਹੀ ਨਹੀਂ ਕੀਤਾ ਕਦੀ ਸੋਚਿਆ ਹੀ ਨਹੀਂ ਕਦੀ ਵਿਚਾਰ ਹੀ ਨਹੀਂ ਕੀਤਾ ਕਿ ਅਸੀਂ ਵੀ ਐਸੀ ਤੜਫ ਪੈਦਾ ਕਰ ਲਈਏ ਜਿੰਨਾ ਚਿਰ ਗੁਰੂ ਦਰਬਾਰ ਵਿੱਚ ਨਾ ਆਈਏ ਸਾਨੂੰ ਵੀ ਸ਼ਾਂਤੀ ਨਾ ਮਿਲੇ ਐਸਾ ਪਿਆਰ ਹੋਣਾ ਚਾਹੀਦਾ ਹਰ ਬਿਲ ਰਹਿ ਨ ਸਕੋ ਇੱਕ ਰਾਤੀ ਕਿਵੇਂ ਜੋ ਅਮਲੇ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਕਿਉਂ ਹਰ ਬਿਲ

ਅੰਨ ਖਾਣਾ ਤਾਂ ਵੀ ਤ੍ਰਿਪਤੀ ਨਹੀਂ, ਪਾਣੀ ਪੀਣਾ ਤਾਂ ਵੀ ਚੰਗਾ ਨਹੀਂ ਲੱਗਦਾ। ਜਿੰਨਾ ਚਿਰ ਤੇਰੇ ਦਰਸ਼ਨ ਨਾ ਹੋ ਜਾਣ ਉਹਨਾਂ ਚਿਰ ਮੈਨੂੰ ਕੋਈ ਵੀ ਵਸਤੂ ਚੰਗੀ ਨਹੀਂ ਲੱਗਦੀ। ਪਾਣੀ ਅੰਨ ਨਾ ਪਾਵੇ ਮਰੀਏ ਹਾਵੇ, ਬਿਨ ਫਿਰ ਕਿਉਂ ਸੁਖ ਪਾਈਏ। ਇਹ ਸਤਿਗੁਰ ਸਾਡੇ ਤੇ ਵੀ ਕਰ ਕਿਰਪਾ, ਸਾਨੂੰ ਵੀ ਐਸਾ ਜੀਵਨ ਬਖਸ਼ ਦੇ ਕੋਈ ਵੀ ਚੀਜ਼ ਤੇਰੇ ਦਰਸ਼ਨਾਂ ਤੋਂ ਬਿਨਾਂ ਸਾਨੂੰ ਚੰਗੀ ਨਾ ਲੱਗੇ, ਜਿੰਨਾ ਚਿਰ ਤੇਰੇ ਦਰਸ਼ਨ ਨਾ ਹੋ ਜਾਣ। ਕੁਛ ਵੀ ਨਾ ਖਾਈਏ, ਕੁਛ ਵੀ ਨਾ ਪੀਏ, ਮਨ ਅੰਦਰ ਐਸੀ ਹੀ ਪਿਆਸ ਹੋਵੇ ਕਿ ਪਹਿਲੇ ਸਤਿਗੁਰ ਦੇ ਦਰਸ਼ਨ ਕਰਨੇ ਨੇ, ਫਿਰ ਕਿਸੇ ਚੀਜ਼ ਨੂੰ ਹੱਥ ਲਾਉਣਾ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਪਰ ਜਿਸ ਨੂੰ ਦਰਸ਼ਨਾਂ ਦਾ ਅਮਲ ਹੋ ਜਾਏ ਨਾ, ਕਿੰਨੀਆਂ ਵੀ ਚੀਜ਼ਾਂ ਕਿੰਨੀਆਂ ਵੀ ਵਸਤੂਆਂ ਅੱਗੇ ਰੱਖ ਦਈਏ ਨਾ, ਉਹ ਜਿਹਦਾ ਅਮਲ ਕਰਦਾ ਹੋਵੇ ਨਾ, ਜਿੰਨਾ ਚਿਰ ਉਹ ਅਮਲ ਨਾ ਮਿਲੇ ਉਹਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਕਹਿੰਦਾ ਨਹੀਂ, ਮੈਨੂੰ ਤੇ ਉਹੀ ਅਮਲ ਦੇ ਜਿਹੜਾ ਮੈਂ ਰੋਜ਼ ਅਮਲ ਕਰਨਾ। ਤੇ ਸਤਿਗੁਰ ਦਰਸ਼ਨਾਂ ਦਾ ਅਮਲ ਰੋਜ਼ ਕਰਦੇ ਨੇ, ਉਹ ਕਿਵੇਂ ਦਰਸ਼ਨਾਂ ਦਾ ਅਮਲ ਛੱਡ ਦੇਣ, ਵਿਸਾਰ ਦੇਣ, ਭੁਲਾ ਦੇਣ? ਆਖਦੇ ਨੇ ਪ੍ਰਮਾਤਮਾ ਜਿੰਨਾ ਚਿਰ ਤੇਰੇ ਦਰਸ਼ਨਾਂ ਦਾ ਅਮਲ ਮੈਂ ਕਰ ਨਹੀਂ ਨਾ ਲੈਂਦਾ, ਉਹਨਾਂ ਚਿਰ ਮੈਨੂੰ ਸ਼ਾਂਤੀ ਨਹੀਂ ਉਹ ਮਿਲਦੀ। ਪਰ ਇਹ ਮੇਰੇ ਕੋਲ ਨਾ ਖੋਈ, ਇਹ ਮੈਨੂੰ ਬਖਸ਼ੀ ਰੱਖ। ਅਸੀਂ ਵੀ ਕਰੀਏ ਬੇਨਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਨੈਣ ਤਰਸਣ ਦਰਸ ਪਰਸਣ, ਨੈਣ ਨੀਂਦ ਰਹਿਣ ਵਿਹਾਨੀਆਂ ਰਹਿ ਨਾ ਸਕਾਂ। ਨੈਣ ਤਰਸਦੇ ਕਿਸ ਵਾਸਤੇ? ਤੇਰੇ ਦਰਸ਼ਨਾਂ ਦੇ ਵਾਸਤੇ।

0: ਅਮਲ ਕਰ, ਕਿਉਂਕਿ ਸਾਹਿਬਾਂ ਨੇ ਆਖਿਆ ਅਮਲ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਅਮਲ ਕਰ।
1: ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਵੇ ਕੰਮ,
0: ਅਮਲ ਕਰ। ਕੈਸਾ ਅੰਮ੍ਰਿਤ ਵੇਲੇ ਉੱਠ, ਨਾਮ ਜਪ, ਸਿਮਰਨ ਕਰ, ਗੁਰੂ ਦਰਬਾਰ ਵਿੱਚ ਆ, ਇਹ ਅਮਲ ਕੀਤਾ ਤੇਰੇ ਦਰਗਾਹ ਵਿੱਚ ਕੰਮ ਆਵੇਗਾ, ਸਫਲਾ ਹੋਵੇਗਾ, ਇਹ ਤੇਰਾ ਅਮਲ ਤੇਰੀ ਸਹਾਇਤਾ ਕਰੇਗਾ। ਤੇ ਅਸੀਂ ਵੀ ਐਸਾ ਅਮਲ ਕਰਨਾ ਹੈ ਜਿਸ ਅਮਲ ਲਈ ਸਤਿਗੁਰਾਂ ਨੇ ਸਾਨੂੰ ਬਾਣੀ ਵਿੱਚ ਉਪਦੇਸ਼ ਦਿੱਤਾ ਹੈ। ਆਖਦੇ ਨੇ ਬਾਬਾ ਮਨ ਮਤ ਮਾਰੋ, ਨਾਮ ਰਸ ਪੀਵੇ, ਨਾਮ ਰੂਪੀ ਰਸ ਪ੍ਰਾਪਤ ਕਰ, ਉਹ ਅਮਲ ਪੀ ਜਿਹੜਾ ਅਮਲ ਹਮੇਸ਼ਾ ਹੀ ਚੜਿਆ ਰਵੇ। ਸਤਿਗੁਰੂ ਨੂੰ ਕੈਸਾ ਅਮਲ ਸੀ? ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਨਾਮ ਦਾ ਅਮਲ ਕਰਿਆ ਕਰਦੇ ਸਨ ਜਿਹੜਾ ਉਤਰਦਾ ਹੀ ਨਹੀਂ ਸੀ, ਲੈਂਦਾ ਹੀ ਨਹੀਂ ਸੀ, ਹਰ ਵਕਤ ਚੜਿਆ ਰਹਿੰਦਾ ਸੀ, ਅੱਠੇ ਪਹਿਰ ਰਹਿੰਦਾ ਸੀ। ਅਸੀਂ ਵੀ ਐਸਾ ਅਮਲ ਕਰਨਾ ਹੈ।

0: ਟਰੀਟ ਕਰਨਾ ਸ਼ੁਰੂ ਕਰੋ।
1: ਕਿਵੇਂ ਕਰੋਗੇ? ਕਿਸੇ ਅਜਿਹੀ ਥਾਂ ਤੇ ਨਾ ਬੈਠੋ ਜਿੱਥੇ ਤੁਸੀਂ ਸਮਝੋ ਕਿ ਇੱਥੇ ਬੈਠਣ ਨਾਲ ਮੰਦਰ ਦੀ ਬੇਅਦਬੀ ਹੋ ਜਾਏਗੀ। ਕਿਸੇ ਐਸੇ ਮਾਹੌਲ ਚ ਨਾ ਬੈਠੋ ਜਿੱਥੇ ਕਿ ਮੰਦਰ ਨੂੰ ਨਹੀਂ ਲਿਜਾਇਆ ਜਾ ਸਕਦਾ, ਜੋ ਮਾਹੌਲ ਐਸ ਮੰਦਰ ਚ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਤੇ ਜਿੱਥੇ ਉਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਸ ਮੰਦਰ ਨੂੰ ਵੀ ਨਹੀਂ ਲਿਜਾਇਆ ਜਾ ਸਕਦਾ। ਸੋ ਇਸ ਮੰਦਰ ਦੀ, ਐਸ ਮੰਦਰ ਚ ਗਾਲੀ ਨਹੀਂ ਦਿੱਤੀ ਜਾ ਸਕਦੀ। ਫਿਰ ਇਸ ਮੰਦਰ ਦੇ ਨਾਲ ਵੀ ਗਏ ਹਨ ਹੁਣ ਸਾਥ ਮਿਲੇ, ਤੁਚਾ ਦੇ ਕੁਮਲਾਨੀ, ਦੇਹੀ ਦੀ ਚਮੜੀ ਕੁਮਲਾ ਗਈ ਹੈ, ਨੇਤਰੀ ਧੁੰਦ, ਅੱਖਾਂ ਦੇ ਵਿੱਚ ਧੁੰਦ ਆ ਗਈ ਹੈ, ਫੌਗ ਆ ਗਈ, ਕਰਨ ਪਹਿ ਬਹਿਰੇ, ਜਿਹੜੇ ਕੰਨ ਹਨ ਉਹ ਵੀ ਹੁਣ ਸੁਣਦੇ ਨਹੀਂ ਹਨ, ਮਨਮੁਖ ਨਾਮ ਨਾ ਜਾਣੀ, ਹਾਲੇ ਤੱਕ ਤੂੰ ਨਾਮ ਨੂੰ ਨਹੀਂ ਜਾਣਿਆ। ਕਹਿੰਦੇ ਹਨ ਤੂੰ ਇਸ ਸਰੀਰ ਦੇ ਨਾਲ ਕੀਤਾ ਕੀ ਹੈ, ਕੀ ਕੀਤਾ ਹੈ? ਬਾਬਾ ਜੀ ਦੱਸਦੇ ਹਨ ਕਿ ਅਸੀਂ ਕੀ ਕਰਦੇ ਰਹੇ ਹਾਂ, ਅਸੀਂ ਕੀ ਕੀਤਾ ਹੈ। ਲੈਟ ਅਸ ਹੇਅਰ ਨਾਉ।

ਕੋਈ ਖਾਸ ਕੰਮ ਲਈ ਅਸੀਂ ਆਏ ਹਾਂ, ਜੋ ਕੰਮ ਅਸੀਂ ਕਰ ਰਹੇ ਹਾਂ ਇਹਦੇ ਲਈ ਨਹੀਂ ਆਏ। ਹਰੇਕ ਨੂੰ ਆਪੋ ਆਪਣੇ ਕੰਮ ਦੀ ਹੀ ਹੈ, ਕੰਮ ਦੀ ਹੀ ਹੈ। ਪਲ ਚ ਪਲ ਚ ਸਗਲੀ ਮੂਈ, ਝੂਠਾ ਧੰਦਾ ਮੋਰ, ਧੰਦੇ ਧਾਵਤ ਮਨ ਭਇਆ ਮਨੂਰਾ। ਇਹ ਸੁਣਨ ਵਾਲੀਆਂ ਚੀਜ਼ਾਂ ਹਨ ਕਿ ਸਾਡੀ ਜ਼ਿੰਦਗੀ ਚ ਧੰਦਾ ਹੀ ਧੰਦਾ ਹੈ, ਧੰਦਾ ਹੀ ਧੰਦਾ ਹੈ। ਹਰ ਵੇਲੇ ਸਾਡਾ ਜੋ ਪ੍ਰਾਈਮ ਕੰਸਰਨ ਹੈ ਉਹ ਬਿਜ਼ਨਸ ਦਾ ਹੈ, ਧੰਦੇ ਦਾ ਹੈ। ਇੱਕ ਸ਼ਬਦ ਫਿਰ ਸੁਣਨ ਵਾਲਾ ਹੈ ਗੁਰੂ ਬਾਬਾ ਨਾਨਕ ਦੇਵ ਜੀ ਦਾ, ਕਹਿੰਦੇ ਹਨ ਜਾਣ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ। ਕਹਿੰਦੇ ਹਨ ਮੈਂ ਸੱਚ ਸੁਣਾਉਣ ਲੱਗਾ, ਸੱਚ ਕਹਿਣ ਲੱਗਾ, ਸੱਚ ਕੜਵਾ ਲੱਗਦਾ ਹੈ, ਸੱਚ ਬੁਰਾ ਲੱਗਦਾ ਹੈ, ਪਰ ਪ੍ਰਭੂ ਜੇ ਤੂੰ ਮੇਰੇ ਵੱਲ ਹੈ ਤਾਂ ਫਿਰ ਮੈਂ ਕਿਸੇ ਦੀ ਕੋਈ ਖਾਸ ਚਿੰਤਾ ਨਹੀਂ ਕਰਦਾ ਅਤੇ ਮੈਂ ਸੱਚ ਸੁਣਾ ਦਿੰਦਾ।

ਜਾਣ ਤੂੰ ਅਗਰ ਤੂੰ ਮੇਰੇ ਵੱਲ ਹੈ ਤਾਂ ਕਿਆ ਹੋਰ ਫਿਰ ਹੋਰ ਕਿਸੇ ਦੀ ਕੀ ਚਿੰਤਾ ਹੈ ਮੈਂ ਸੱਚ ਸੁਣਾਈਏ ਮੈਂ ਅਸਲੀਅਤ ਤੁਹਾਡੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਤੁਹਾਡੀ ਰਿਐਲਿਟੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਕੀ ਹੈ ਰਿਐਲਿਟੀ ਸਾਡੀ ਕਹਿੰਦੇ ਹਨ ਮੁੱਠੀ ਧੰਦੇ ਚੋਰ ਸੇਬ ਗਵਾਈ ਕਹਿੰਦੇ ਧੰਦਾ ਇੱਕ ਐਸਾ ਚੋਰ ਹੈ ਜਿਸਨੇ ਮੁੱਠੀ ਮੈਨੇ ਲੁੱਟ ਲਈ ਹੈ ਜ਼ਿੰਦਗੀ ਲੁੱਟ ਲਈ ਹੈ ਇਹ ਸਾਰੇ ਧੰਦੇ ਵਾਲਿਆਂ ਨੂੰ ਸੁਣਨੀਆਂ ਚਾਹੀਦੀਆਂ ਇਹੀ ਹੈ ਪੰਕਤੀਆਂ ਜਿਹੜੇ ਬਿਲਕੁਲ ਧੰਦੇ ਦੇ ਵਿੱਚ ਤਸੇ ਪਏ ਹਨ ਧੰਦਾ ਹੀ ਜੀਵਨ ਦਾ ਕੰਮ ਰਹਿ ਗਿਆ ਹੈ ਧੰਦੇ ਲਈ ਨਹੀਂ ਸੀ ਅਸੀਂ ਆਏ ਪਰ ਮਹਾਰਾਜ ਜੀ ਆਖਦੇ ਹਨ ਮੁੱਠੀ ਧੰਦੇ ਚੋਰ ਧੰਦਾ ਇੱਕ ਐਸਾ ਚੋਰ ਹੈ ਜੋ ਸਾਨੂੰ ਸਭਨਾਂ ਨੂੰ ਲੁੱਟ ਰਿਹਾ ਹੈ ਅਤੇ ਸਾਡੀ ਜ਼ਿੰਦਗੀ ਨੂੰ ਚੁਰਾ ਰਿਹਾ ਹੈ ਔਰ ਅਸੀਂ ਖੁਦ ਉਸਨੂੰ ਐਡਮਿਟ ਕਰਦੇ ਹਾਂ ਕਿ ਸਾਡੇ ਪਾਸ ਫੁਰਸਤ ਨਹੀਂ ਹੈ ਸਾਡੇ ਪਾਸ ਟਾਈਮ ਨਹੀਂ ਕਿਉਂ ਨਹੀਂ ਟਾਈਮ ਧੰਦੇ ਚੋਂ ਟਾਈਮ ਨਹੀਂ ਮਿਲਦਾ ਧੰਦਾ ਦਿਮਾਗ ਤੇ ਸਵਾਰ ਰਹਿੰਦਾ ਹੈ ਘਰ ਆ ਕੇ ਵੀ ਅੱਜ ਕੱਲ੍ਹ ਤੇ ਲੋਕ ਇਨਫੈਕਟ ਦੇ ਮੀਟ ਫਾਰ ਲੰਚਸ ਬਿਕੋਜ਼ ਆਫ ਦੇਅਰ ਬਿਜ਼ਨਸ ਮੀਟਿੰਗਸ ਸਾਡੀਆਂ ਸੋਸ਼ਲ ਗੈਦਰਿੰਗਸ ਦੇ ਵਿੱਚ ਵੀ ਧੰਦਾ ਹੀ ਡਿਸਕਸ ਹੁੰਦਾ ਹੈ ਹਰ ਸਿਟਿੰਗ ਦੇ ਵਿੱਚ ਹਰ ਗੈਦਰਿੰਗ ਦੇ ਵਿੱਚ ਧੰਦਾ ਹੀ ਧੰਦਾ ਡਿਸਕਸ ਕੀਤਾ ਜਾਂਦਾ ਹੈ ਕਹਿੰਦੇ ਹਨ ਤੂੰ ਇਸ ਕੰਮ ਲਈ ਆਇਆ ਸੀ ਸਵਾਲ ਇਹ ਸਮਝਣ ਵਾਲਾ ਹੈ ਕਿ ਮਹਾਰਾਜ ਜੀ ਇਹ ਆਖ ਰਹੇ ਹਨ ਕਿ ਤੂੰ ਕੀਤਾ ਕੀ ਹੈ ਤੈਨੂੰ ਇਹ ਸਰੀਰ ਕਿਸ ਕੰਮ ਲਈ ਮਿਲਿਆ ਸੀ ਤੇ ਤੂੰ ਇਹ ਪੁੱਛਿਆ ਜਾਣਾ ਹੈ ਕਿ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਚਾਰ ਪਹਿਰ ਦਿਨ ਦੇ ਤੂੰ ਦੌੜ ਭੱਜ ਕੇ ਕੰਮਕਾਰ ਚ ਲਗਾਤੇ ਚਾਰ ਪਹਿਰ ਰਾਤ ਦੇ ਤੂੰ ਸੌਂ ਕੇ ਗਵਾ ਦਿੱਤੇ ਲੇਖਾ ਰੱਬ ਮੰਗੇ ਸੀ ਆ ਤੂੰ ਆਹੋ ਕਿਹੜੇ ਕੰਮ ਰੱਬ ਨੇ ਤੇ ਤੂੰ ਇਹ ਲੇਖਾ ਪੁੱਛਣਾ ਕਿ ਤੂੰ ਕਿਹੜੇ ਕੰਮ ਲਈ ਆਇਆ ਸੀ ਇਹ ਇੰਸਟਰੂਮੈਂਟ ਤੈਨੂੰ ਕਿਸ ਚੀਜ਼ ਦੇ ਵਾਸਤੇ ਦਿੱਤਾ ਸੀ ਕਿਸ ਚੀਜ਼ ਨੂੰ ਪ੍ਰਾਪਤ ਕਰਨ ਦੇ ਵਾਸਤੇ ਦਿੱਤਾ ਸੀ ਆਓ ਪਹਿਲਾਂ ਅੱਜ ਬਾਬਾ ਜੀ ਨੂੰ ਇਹ ਪੁੱਛੀਏ ਕਿ ਬਾਬਾ ਜੀ ਸਾਨੂੰ ਤੇ ਪਤਾ ਹੀ ਨਹੀਂ ਸਾਨੂੰ ਕਿਹੜਾ ਕਿਸੇ ਨੇ ਦੱਸਿਆ ਸਾਨੂੰ ਕਿਸੇ ਨੇ ਦੱਸਿਆ ਨਹੀਂ ਬਚਪਨ ਤੋਂ ਇਹ ਸਾਨੂੰ ਨਹੀਂ ਦੱਸਿਆ ਗਿਆ ਕਿ ਤੁਸੀਂ ਜਨਮ ਕਿਸ ਗੱਲ ਲਈ ਧਾਰਨ ਕੀਤਾ ਗਿਆ ਧਾਰਨ ਕੀਤਾ ਹਾਂ ਇਹ ਦੱਸਿਆ ਹੈ ਕਿ ਤੁਸੀਂ ਵੱਧ ਤੋਂ ਵੱਧ ਪੜ੍ਹਨਾ ਹੈ ਦੁਨੀਆਂ ਚ ਕਾਮਯਾਬ ਹੋਣਾ ਹੈ ਸਕਸੈਸਫੁਲ ਹੋਣਾ ਹੈ ਨਾਮ ਬਣਾਉਣਾ ਹੈ ਆਪਣਾ ਨਾਮ ਰੋਸ਼ਨ ਕਰਨਾ ਹੈ ਮਾਤਾ ਪਿਤਾ ਦਾ ਨਾਮ ਬਣਾਉਣਾ ਹੈ ਅਤੇ ਸੁਖੀ ਜੀਵਨ ਗੁਜ਼ਾਰਨਾ ਹੈ ਆਦਿ ਇਹ ਸਾਨੂੰ ਦੱਸਿਆ ਗਿਆ ਪਰ ਇਹ ਤੇ ਸਾਡੇ ਆਉਣ ਦਾ ਕੋਈ ਪਰਪਸ ਹੀ ਨਹੀਂ ਸੀ ਵੀ ਡਿਡਨਟ ਕਮ ਫਾਰ ਦਿਸ ਅਸੀਂ ਕਿਸ ਵਾਸਤੇ ਆਏ ਸੀ ਆਓ ਮਹਾਰਾਜ ਜੀ ਤੋਂ ਅੱਜ ਗੁਰਬਾਣੀ ਚ ਅਸੀਂ ਇਹ ਪੁੱਛੀਏ ਪੇ ਮਹਾਰਾਜ ਜੀ ਤੁਸੀਂ ਆਖਦੇ ਹੋ ਕਿ ਸਰੀਰਾ ਮੇਰਿਆ ਕਿਆ ਤੁਧ ਕਰਮ ਕਮਾਇਆ ਵੀ ਇਹ ਦੱਸੋ ਵੀ ਇਸ ਸਰੀਰ ਨੇ ਕੀ ਕਰਮ ਕਰਨਾ ਸੀ ਕੀ ਕੰਮ ਕਰਨਾ ਸੀ ਉਹ ਕਹਿੰਦੇ ਹਨ ਇਹ ਸਰੀਰ ਕੁਛ ਬੁੱਝਣ ਵਾਸਤੇ ਆਇਆ ਸੀ ਕੁਛ ਇਸਨੇ ਬੁੱਝਣਾ ਸੀ ਕੁਛ ਇਸਨੇ ਰਿਅਲਾਈਜ਼ ਕਰਨਾ ਸੀ ਕੁਛ ਅਨੁਭਵ ਕਰਨਾ ਸੀ ਕੁਛ ਇਸਨੇ ਜਾਣਨਾ ਸੀ ਕਹਿੰਦੇ ਹਨ

ਆਪਣਾ ਮੂਲ ਪਛਾਣਨਾ ਸੀ। ਮੂਲ ਕਿ ਤੂੰ ਕਿੱਥੋਂ ਆਰੰਭ ਹੋਇਆ ਹੈ, ਕੌਣ ਹੈ ਤੈਨੂੰ ਬਣਾਉਣ ਵਾਲਾ, ਤੇਰੇ ਅੰਦਰ ਇਹ ਕੀ ਵਸਤੂ ਹੈ, ਇਹ ਮੰਦਰ ਮੈਂ ਕੌਣ ਵਸਾਈ। ਪਿਛਲੇ ਕੀਰਤਨਾ ਚ ਆਪ ਜੀ ਨੇ ਸੁਣਿਆ ਨਾ ਕਿ ਇਹ ਬਾਡੀ ਮੰਦਰ ਹੈ, ਹਰ ਮੰਦਰ ਇਹ ਸਰੀਰ ਹੈ, ਅਤੇ ਇਸ ਮੰਦਰ ਦੇ ਵਿੱਚ ਬੋਲਦਾ ਕੌਣ ਹੈ, ਇਸ ਮੰਦਰ ਚ ਸੁਣਦਾ ਕੌਣ ਹੈ, ਇਸ ਮੰਦਰ ਚ ਫੀਲ ਕੌਣ ਕਰਦਾ ਹੈ, ਫੀਲਿੰਗਸ ਨੂੰ ਇਸ ਮੰਦਰ ਚ ਤਮਾਮ ਐਕਸਪੀਰੀਅੰਸਿਸ ਨੂੰ ਐਕਸਪੀਰੀਅੰਸ ਕੌਣ ਕਰਦਾ ਹੈ, ਉਹ ਕੌਣ ਹੈ ਜੋ ਚੇਤਨ ਹੈ। ਉਹ ਕੀ ਹੈ ਜੋ ਅਵੇਅਰ ਹੈ, ਜੋ ਜਾਗਦਾ ਹੈ, ਜੋ ਥਿੰਕ ਕਰਦਾ ਹੈ। ਰਾਤ ਨੂੰ ਸੁਪਨਾ ਆਉਂਦਾ ਹੈ, ਅਸੀਂ ਤਾਂ ਸੁੱਤੇ ਪਏ ਹੁੰਦੇ ਹਾਂ, ਪਰ ਸੁਪਨੇ ਦੇ ਵਿੱਚ ਵੀ ਉਹ ਕੌਣ ਹੈ ਜਿਸ ਨੂੰ ਸੁਪਨਾ ਯਾਦ ਰਹਿੰਦਾ ਹੈ ਕਿ ਮੈਨੂੰ ਆਹ ਸੁਪਨਾ ਆਇਆ ਸੀ। ਸਵੇਰੇ ਉੱਠ ਕੇ ਉਹ ਦੱਸਦਾ ਹੈ ਕਿ ਆਹ ਸੁਪਨਾ ਆਇਆ ਸੀ, ਉਹ ਕੌਣ ਹੈ। ਕਹਿੰਦੇ ਉਸ ਵਸਤੂ ਨੂੰ ਤੂੰ ਪਹਿਚਾਨਣਾ ਹੈ ਕਿ ਇਹ ਮੰਦਰ ਮੈਂ ਕੌਣ ਵਸਾਈ। ਸਾਰੇ ਬੋਲੋ ਇਸ ਲਾਈਨ ਨੂੰ, ਇਹ ਮੰਦਰ ਮੈਂ ਕੌਣ ਵਸਾਈ, ਇਸ ਮੰਦਰ ਚ ਕੌਣ ਵਸਦਾ ਹੈ। ਬਸ ਤੂੰ ਉਸਨੂੰ ਜਾਣਨਾ ਸੀ, ਇਹ ਮੰਦਰ ਮੈਂ ਕੌਣ ਵਸਾਈ। ਕਹਿੰਦੇ ਜਿਹੜੇ ਇਸ ਮੂਲ ਨੂੰ ਨਹੀਂ ਬੁੱਝਦੇ ਉਹਨਾਂ ਦੇ ਮੁਤਲਕ ਗੁਰਬਾਣੀ ਚ ਇਹ ਪੰਕਤੀਆਂ ਦਰਜ ਹਨ, ਆਪ ਜੀ ਧਿਆਨ ਨਾਲ ਸੁਣੋ। ਕਹਿੰਦੇ ਹਨ

ਜਿਨ੍ਹਾਂ ਨੇ ਹਾਲੇ ਤੱਕ ਇਹ ਕੰਮ ਨਹੀਂ ਕੀਤਾ, ਆਪਣਾ ਮੂਲ ਨਹੀਂ ਬੁੱਝਿਆ, ਅਸੀਂ ਕਿੱਥੋਂ ਆਏ ਹਾਂ, ਕਿਸ ਦੇ ਨਾਲ ਸੰਬੰਧਿਤ ਹਾਂ, ਕਿਹੜੀ ਸਾਡੀ ਜੜ ਹੈ, ਕਹਿੰਦੇ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਬੁੱਝਿਆ, ਸੇ ਪਸ਼ੂਆ ਸੇ ਢੋਰ ਜੀਓ, ਉਹ ਪਸ਼ੂ ਹਨ ਢੋਰ ਗਵਾਰ ਹਨ। ਕਹਿੰਦੇ ਹਨ ਤੂੰ ਜੇ ਤੇ ਉਹ ਕੰਮ ਕੀਤਾ ਫਿਰ ਤੇ ਤੇਰਾ ਜੀਵਨ ਤੇਰਾ ਸਰੀਰ ਸਫਲਾ, ਨਹੀਂ ਤੇ ਆ ਕੁਛ ਜੋ ਮਹਾਰਾਜ ਨੇ ਬਾਣੀ ਚ ਆਖੀ, ਸੇ ਪਸ਼ੂਆ ਸੇ ਢੋਰ ਜੀਓ। ਇੱਕ ਜਗ੍ਹਾ ਹੋਰ ਆਖਦੇ ਹਨ, ਕਹਿੰਦੇ ਹਨ ਬਿਨ ਬੂਜੇ ਮਿੱਥਿਆ ਸਭ ਭੈ, ਕਹਿੰਦੇ ਉਸ ਨੂੰ ਬੁੱਝੇ ਤੋਂ ਬਿਨਾਂ ਜੋ ਕੁਛ ਵੀ ਤੁਸੀਂ ਕੀਤਾ ਹੈ, ਅਕੰਪਲਿਸ਼ ਕੀਤਾ ਹੈ, ਬਣਾਇਆ ਹੈ ਆਦਿ, ਕਹਿੰਦੇ ਸਭ ਬੇਕਾਰ ਹੈ। ਬਿਨ ਬੂਝੇ ਮਿੱਥਿਆ ਸਭ ਹੈ, ਬਿਨਾਂ ਉਸ ਨੂੰ ਬੁੱਝਣ ਤੋਂ ਸਭ ਕੁਛ ਕਹਿੰਦੇ ਬੇਕਾਰ। ਅਤੇ ਕਹਿੰਦੇ ਨੇ ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਕਹਿੰਦੇ ਹਨ ਉਸ ਇੱਕ ਵਸਤੂ ਨੂੰ ਤੂੰ ਬੁੱਝ ਲੈ ਤੇ ਤੂੰ ਪਾਕ ਹੈ, ਤੂੰ ਪਵਿੱਤਰ ਹੈ, ਨਿਰਮਲ ਹੈ। ਅਗਰ ਤੂੰ ਉਸ ਨੂੰ ਨਹੀਂ ਬੁੱਝਦਾ ਤੂੰ ਫਿਰ ਕਹਿੰਦੇ ਮਹਾਰਾਜ ਜੀ ਤੂੰ ਬਹੁਤ ਨਾਪਾਕ ਹੈ, ਨਾਪਾਕ ਅਪਵਿੱਤਰ ਹੈ, ਮੈਲਾ ਹੈ। ਤੋ ਉਹ ਕੰਮ ਕਰਨ ਦੇ ਵਾਸਤੇ ਅਸੀਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਮਨੁੱਖਾ ਜਨਮ ਵਿੱਚ ਆਏ ਸੀ, ਆਪਣੀ ਆਤਮਕ ਹੋਂਦ ਨੂੰ ਪਹਿਚਾਨਣ ਲਈ, ਆਪਣੀ ਰੂਹਾਨੀ ਜੋ ਦੌਲਤ ਹੈ ਉਸ ਨੂੰ ਪ੍ਰਾਪਤ ਕਰਨ ਲਈ, ਤੇ ਆਪਣੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋ ਬਾਦਸ਼ਾਹਤ ਹੈ ਉਸ ਨੂੰ ਹਾਸਲ ਕਰਨ ਦੇ ਵਾਸਤੇ ਅਸੀਂ ਇਹ ਮਨੁੱਖਾ ਜਨਮ ਤਾਰਿਆ ਸੀ। ਦੋਨੇ ਕੱਲ ਦੇ ਔਰ ਅੱਜ ਦੇ ਸ਼ਬਦਾਂ ਦੇ ਵਿੱਚ ਮਹਾਰਾਜ ਜੀ ਸਾਡੇ ਤੇ ਸਵਾਲ ਕਰ ਰਹੇ ਹਨ, ਆਓ ਅਸੀਂ ਅੱਜ ਸਵਾਲ ਦਾ ਜਵਾਬ ਦੇਣ ਜੋਗੇ ਹਾਂ ਜਾਂ ਨਹੀਂ ਹਾਂ। ਅਸੀਂ ਕੀ ਜਵਾਬ ਦੇ ਸਕਦੇ ਹਾਂ? ਗੁਰੂ ਬਾਬੇ ਦੇ ਸਾਹਮਣੇ ਸੱਚ ਬੋਲਣਾ, ਗੁਰੂ ਬਾਬਾ ਜੀ ਦੇ ਸਾਹਮਣੇ ਸੱਚ ਬੋਲਣਾ, ਔਰ ਬੋਲ ਕੇ ਨਾ ਸਹੀ ਆਪਣੇ ਅੰਦਰ ਹੀ ਬੋਲਣਾ, ਔਰ ਕਹਿਣਾ ਮਹਾਰਾਜ ਕਿ ਮੈਂ ਉਹ ਕੰਮ ਕੀਤਾ ਜਾਂ ਨਹੀਂ ਕੀਤਾ, ਇਸ ਨੂੰ ਐਡਮਿਟ ਕਰਨਾ ਹੈ, ਕਨਫੈਸ ਕਰਨਾ ਹੈ। ਗੁਰੂ ਬਾਬਾ ਜੀ ਸਵਾਲ ਕਰਦੇ ਹਨ ਅੰਧਲੇ ਕਿਆ ਪਾਇਆ ਜਾਗਾਏ, ਅਸੀਂ ਕਹਿ ਸਕਦੇ ਮਹਾਰਾਜ ਕੁਛ ਨਹੀਂ, ਕੁਛ ਨਹੀਂ ਪਾਇਆ, ਕੁਛ ਨਹੀਂ ਪਾਇਆ। ਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਸਰੀਰ ਆ ਮੇਰਾ ਇਸ ਜੱਗ ਮੈਂ ਆਇਆ ਕਿ ਕਿਆ ਤੁਰ ਕਰਮ ਕਮਾਇਆ, ਅਸੀਂ ਆਖ ਸਕਾਂਗੇ ਮਹਾਰਾਜ ਜੀ ਮੈਨੂੰ ਪਤਾ ਹੀ ਨਹੀਂ ਸੀ ਕੀ ਕਰਨਾ, ਮੈਂ ਤੇ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ, ਮੈਂ ਤੇ ਆਹ ਕੀਤਾ ਸਵਾਦਾਂ ਚ ਪਿਆਰਿਆ, ਇਹਨਾਂ ਦੇ ਵਿੱਚ ਮੈਂ ਆਪਣਾ ਜੋ ਹੈ ਉਹ ਜਨਮ ਗਵਾ ਦਿੱਤਾ, ਇਹਨਾਂ ਦੇ ਵਿੱਚ ਆਪਣੀ ਜ਼ਿੰਦਗੀ ਮੈਂ ਲਗਾ ਦਿੱਤੀ। ਹੁਣ ਆਓ ਸਾਰੇ ਫਾਰ ਫਿਊ ਸੈਕਿੰਡਸ ਆਪਣੇ ਅੰਦਰ ਰਿਫਲੈਕਟ ਕਰੀਏ ਕਿ ਇਹ ਪੇਨਫੁਲ ਹੈ ਜਾਂ ਨਹੀਂ, ਇਹ ਸਾਨੂੰ ਹਰਟ ਕਰਦਾ ਹੈ ਜਾਂ ਨਹੀਂ ਕਰਦਾ, ਇਸ ਦਾ ਕੋਈ ਅਰਥ ਹੈ ਜਾਂ ਨਹੀਂ। ਜਾਂ ਕਿ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆਂ, ਸਾਰੀਆਂ ਗੱਲਾਂ ਸੁਣ ਲਈਆਂ ਜਾਣ ਲਈਆਂ ਫਿਰ ਵੀ ਚੁੱਪ ਚਾਪ ਚੁੱਪ ਦੇ ਚੁੱਪ ਬੈਠੇ ਰਹੇ, ਕੋਈ ਅਸਰ ਨਾ ਹੋਇਆ। ਅਸੀਂ ਆਪੋ ਆਪਣੇ ਆਪ ਨੂੰ ਅੱਜ ਇੱਥੇ ਬੈਠ ਕੇ ਇਹ ਸਵਾਲ ਕਰਕੇ ਪੁੱਛ ਕੇ ਜਾਣਾ ਹੈ ਕਿ ਮੈਂ ਕੀ ਕੀਤਾ ਹੈ, ਮੈਂ ਕੀ ਪਾਇਆ ਹੈ, ਤੇ ਅਗਾਂਹ ਲਈ ਮੇਰਾ ਕੀ ਪ੍ਰੋਗਰਾਮ ਹੈ। ਪਿਛਲੀ ਜ਼ਿੰਦਗੀ ਗੁਜ਼ਰ ਗਈ ਜਿਵੇਂ ਸੁਪਨਾ ਗੁਜ਼ਰ ਜਾਂਦਾ ਹੈ, ਪਿੱਛੇ ਮੁੜ ਕੇ ਦੇਖੋ ਤੇ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ
30, 40, 50, 60 जो भी किसी भी उम्र है वह सारे वरे इस तरह जापते हैं जिमें सुपने की तरह गुजर गए हैं, सुपने की तरह गुजर गए हैं, तो जेडे बाकी दे आने वाले उन्होंने भी सुपने की तरह ही गुजर जाना है। आखी केरे माठ के पल पल गई विहाए, अखां दी पलक झमक दे विच ही जिंदगी जो है वो साडे हथों चली जाती है। आखी केरे माठ के पल पल गई विहाए, मन जंजाल न छोड़ दई जम दिया दमामा आए। मन जंजाल नहीं छड़दा, गणत गणिए सहसे जिए, क्यों सुख पावे दुए तीए। साड़ी हालत है गणत गणिए, हमेशा बस गिनतियां दे ही चक्कर, गिनतियां दे ही चक्कर। तो कहते जो गिनती का ही चक्कर है, कदे गिनती वध जाती है कदे गिनती घट जाती है, गिनती के वधन घटन के नाल जो इन्फ्लुएंस्ड होंदे हन अफेक्टेड होंदे हन वो सुखी किवें रह सकते हैं। गिनती ने तो वधना घटना ही है। क्यों सुख पावे दुए तीए, ए दो तीन चार पांच इत्याद जो कि गिनती है जो नंबर्स दे विच रहिंदा है, नंबर्स दे विच रहण वाला तो हमेशा डर दे विच ही रहेगा, सुखी किवें रह सकता है, वो सुखी नहीं रह सकता। तो गुरु बाबा जी साडे उत्ते सवाल करदे हन, असीं अपने अंदर अज फैसला लेना है, कुछ अपने अंदर सोचना है कि पिछली ते गई है गुजर, ते अगां दा जो वक्त है। महाराज जी कहंदे हन अजू कछ बिखरियो नहीं, हले भी कुछ नहीं बिखरिया। जो प्रभु गुणगावे कहो नानक ते भजन ते निर्भय पद पावे, वो सानू डिसअपॉइंट भी नहीं करना चाहते। इन्नी कि तुहाडे लई डोरस क्लोज हो गई हैं, नहीं दरवाजे बंद नहीं हुए। जिस दिन भी उसकी शरण लैण की जो अपने अंदर इच्छा दृढ़ करके धारण कर लोगे अते कमिट कर लोगे कि बाकी का जीवन जो है वह मेरी सब तो प्राइम प्रायोरिटी जो है वह उस काम लई है जिस काम लई यह मैनू शरीर मिलिया है, तो बाकी सब चीजा सैकेंडरी हैं। गुरु की बख्शिश हमेशा ही साडे उत्ते जो है वह मेहरबान। आओ इस पंक्ति में एक दफा फिर गाइए, फिर असीं अगां चलांगे।

ਸੋ ਪ੍ਰਕਰਨ ਆਰੰਭ ਕੀਤਾ ਸੀ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਰੀਰ ਦਿੱਤਾ ਹੈ ਤੇ ਇਸ ਸਰੀਰ ਦਾ ਕੋਈ ਖਾਸ ਮਿਸ਼ਨ ਹੈ ਨਾ ਤੇ ਸਾਨੂੰ ਸਰੀਰ ਦੇ ਮੁਤਲਕ ਹੀ ਪਤਾ ਹੈ ਕਿ ਇਹ ਕੀ ਵਸਤੂ ਹੈ ਤੇ ਨਾ ਹੀ ਸਾਨੂੰ ਮਿਸ਼ਨ ਦੇ ਮੁਤਲਕ ਪਤਾ ਹੈ ਕਿ ਮਿਸ਼ਨ ਕੀ ਹੈ ਤੋ ਉਸ ਦੇ ਵਾਸਤੇ ਦਾਸ ਨੇ ਇਹ ਚੁਣਿਆ ਸੀ ਕਿ ਆਓ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਅਸੀਂ ਸਰੀਰ ਦੇ ਮੁਤਲਕ ਇਨਫੋਰਮੇਸ਼ਨ ਜੋ ਸਾਨੂੰ ਦਿੱਤੀ ਗਈ ਹੈ ਉਹ ਸਰਵਣ ਕਰੀਏ ਉਸ ਨੂੰ ਹਾਸਲ ਕਰੀਏ ਉਹ ਸੁਣੀਏ ਕਿ ਇਹ ਵਸਤੂ ਕੀ ਹੈ ਸਰੀਰ ਵਸਤੂ ਕੀ ਹੈ ਤੋ ਦਾਸ ਨੇ ਆਖਿਆ ਸੀ ਕਿ ਉਸ ਦੇ ਲਈ ਮਹਾਰਾਜ ਜੀ ਤੋਂ 13 ਨੁਕਤੇ 13 ਪੁਆਇੰਟਸ ਜੋ ਹਨ ਉਹ ਮਿਲਦੇ ਹਨ ਜਿੱਥੇ ਸਾਨੂੰ ਇਹ ਦੱਸਿਆ ਜਾਂਦਾ ਕਿ ਸਰੀਰ ਕੀ ਹੈ ਤੋ ਜੋ ਮੈਂ ਕਹਿ ਚੁੱਕਾ ਮੈਂ ਇੱਕ ਦਫਾ ਫਿਰ ਉਹਨਾਂ ਨੂੰ ਰਿਪੀਟ ਕਰਦਾ ਹਾਂ ਨੰਬਰ 1 ਸਰੀਰ ਦੁਰਲੱਭ ਵਸਤੂ ਹੈ ਦੁਰਲੱਭ ਜਿਹੜੀ ਨਾ ਅਸੀਂ ਬਣਾ ਸਕਦੇ ਹਾਂ ਨਾ ਅਸੀਂ ਖਰੀਦ ਸਕਦੇ ਹਾਂ ਇਹ ਸਿਰਫ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ ਇਸ ਉੱਤੇ ਕਿਸੇ ਦਾ ਜ਼ੋਰ ਨਹੀਂ ਹੈ ਇਹ ਦੁਰਲੱਭ ਚੀਜ਼ ਹੈ ਦੁਰਲੱਭ ਚੀਜ਼ ਉਹ ਹੁੰਦੀ ਜਿਸ ਦੀ ਕੋਈ ਕੀਮਤ ਹੀ ਨਾ ਪਾ ਸਕੇ ਦੁਰਲੱਭ ਵਸਤੂ ਹੈ ਸਾਡੇ ਸਭਨਾਂ ਦੇ ਪਾਸ ਔਰ ਦੁਰਲੱਭ ਵਸਤੂ ਹੁੰਦਿਆਂ ਹੋਇਆਂ ਅਸੀਂ ਆਪਣੇ ਆਪ ਨੂੰ ਬੜੇ ਸੈਡ ਬੜੇ ਡਿਪਰੈਸਡ ਬੜੇ ਮਾਯੂਸ ਜਿੱਦਾਂ ਸਾਡੇ ਪਾਸ ਕੁਛ ਵੀ ਨਹੀਂ ਹੈ ਇਸ ਤਰ੍ਹਾਂ ਫੀਲ ਕਰਦੇ ਰਹਿੰਦੇ ਹਾਂ ਹਾਲਾਂਕਿ ਸਾਡੇ ਪਾਸ ਇੱਕ ਦੁਰਲੱਭ ਵਸਤੂ ਹੈ ਜਿਹੜਾ ਕਿ 84 ਲੱਖ ਜੂਨ ਨੂੰ ਵੀ ਚਾਂਸ ਉਸ ਨਹੀਂ ਮਿਲਦਾ ਜਿਸਦਾ ਉਹ ਸਾਡੇ ਪਾਸ ਹੈ ਉਸ ਦੀ ਅਸੀਂ ਵੈਲਿਊ ਨਹੀਂ ਕਰਦੇ ਸਾਨੂੰ ਉਸਦੀ ਕਦਰ ਕੀਮਤ ਦਾ ਹੀ ਨਹੀਂ ਪਤਾ ਪਹਿਲੀ ਗੱਲ ਬਾਬਾ ਜੀ ਸਮਝਾਉਂਦੇ ਹਨ ਕਿ ਸਰੀਰ ਦੁਰਲੱਭ ਹੈ ਤੁਸੀਂ ਮਹਾਨ ਅਮੀਰ ਹੋ ਕਿਉਂਕਿ ਇਸ ਤੋਂ ਵੱਧ ਕੇ ਜੋ ਕੀਮਤੀ ਸ਼ੈ ਹੋਰ ਕੋਈ ਨਹੀਂ ਹੈ ਦੂਸਰਾ ਨੁਕਤਾ ਅਰਜ਼ ਕੀਤਾ ਸੀ ਕਿ ਇਹ ਰੱਬ ਦੀ ਕਾਮਣੀ ਹੈ ਰੱਬ ਦੀ ਔਰਤ ਹੈ ਰੱਬ ਦੀ ਪਤਨੀ ਹੈ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੇ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਇਹ ਸੱਚੇ ਪਿਰ ਦੇ ਅੰਦਰ ਹੋਣ ਦੇ ਨਾਲ ਇਹ ਸੁਹਾਗਣ ਹੈ ਪਰ ਇਸ ਸੁਹਾਗਣ ਨੂੰ ਜੇ ਪਿਰ ਤੋਂ ਵਾਹਿਗੁਰੂ ਤੋਂ ਦੂਰ ਲੈ ਜਾਓਗੇ ਦੁਨੀਆਂ ਦੇ ਵਿੱਚ ਜਾ ਕੇ ਇਸ ਨੂੰ ਗੁਆ ਦਿਓਗੇ ਸਵਾਦ ਬਾਦ ਈਰਖ ਮਦ ਮਾਇਆ ਦੇ ਵਿੱਚ ਇਸ ਨੂੰ ਡੋਬ ਦਿਓਗੇ ਇਹ ਕੁਮਲਾ ਜਾਏਗੀ ਕਿਉਂਕਿ ਪਿਰ ਤੋਂ ਦੂਰ ਲੈ ਜਾਓ ਪਤਨੀ ਨੂੰ ਤਾਂ ਉਹ ਕੁਮਲਾ ਜਾਂਦੀ ਉਦਾਸ ਹੋ ਜਾਂਦੀ ਉਹ ਮਰ ਜਾਏਗੀ ਇਸ ਸਰੀਰ ਨੂੰ ਵਾਹਿਗੁਰੂ ਦੀ ਸੰਗਤ ਚ ਰੱਖੋ ਸਾਧੂ ਸੰਗਤ ਚ ਰੱਖੋ ਗੁਰਬਾਣੀ ਦੀ ਸੰਗਤ ਦੇ ਵਿੱਚ ਰੱਖੋ ਤੇ ਇਹ ਸਰੀਰ ਜੋ ਹੈ ਉਹ ਹਰਿਆ ਭਰਿਆ ਹੋਏਗਾ ਇਹ ਮੌਲੇਗਾ ਇਹ ਖਿਲੇਗਾ ਇਸ ਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਲੈ ਜਾਓ ਉਹ ਇਸ ਦੀ ਜਿੰਦ ਜਾਨ ਹੈ ਇਹ ਮਾਯੂਸ ਹੋ ਜਾਏਗਾ ਮਾਯੂਸ ਹੋ ਜਾਏਗਾ ਇਹ ਰੱਬ ਦੀ ਕਾਮਣੀ ਹੈ ਇਸ ਨੂੰ ਰੱਬ ਦੇ ਨੇੜੇ ਰੱਖੋ ਇਸ ਨੂੰ ਉਸ ਤੋਂ ਵਿਛੋੜੋ ਨਾ ਤੀਸਰਾ ਨੁਕਤਾ ਰੱਖਿਆ ਸੀ ਇਹ ਮੰਦਰ ਹੈ ਕਾਇਆ ਮਹਿਲ ਮੰਦਰ ਘਰ ਹਰ ਕਾ ਜਿਸ ਮੈਂ ਰਾਖੀ ਜੋਤ ਅਪਾਰ ਜਿਸ ਤਰ੍ਹਾਂ ਕਿਸੇ ਮੰਦਰ ਦੇ ਨਾਲ ਟ੍ਰੀਟ ਕਰਦੇ ਹੋ ਉਸੇ ਤਰ੍ਹਾਂ ਇਸ ਦੇ ਨਾਲ ਟ੍ਰੀਟ ਕਰੋ ਮੰਦਰ ਅੰਦਰ ਗਾਲੀ ਨਹੀਂ ਦਿੱਤੀ ਜਾ ਸਕਦੀ ਇਸ ਮੰਦਰ ਦੇ ਨਾਲ ਵੀ ਗਾਲੀ ਨਹੀਂ ਦਿੱਤੀ ਜਾ ਸਕਦੀ ਜੋ ਵਸਤੂਆਂ ਇਸ ਮੰਦਰ ਚ ਨਹੀਂ ਲਿਆਂਦੀਆਂ ਜਾ ਸਕਦੀਆਂ ਉਹ ਵਸਤੂਆਂ ਇਸ ਮੰਦਰ ਚ ਵੀ ਨਹੀਂ ਪਾਈਆਂ ਜਾ ਸਕਦੀਆਂ ਇਸ ਮੰਦਰ ਦਾ ਤ੍ਰਿਸਕਾਰ ਨਹੀਂ ਕੀਤਾ ਜਾ ਸਕਦਾ ਨਿਰਾਦਰੀ ਨਹੀਂ ਕੀਤੀ ਜਾ ਸਕਦੀ ਇਸ ਮੰਦਰ ਨੂੰ ਵੀ ਅਬਿਊਜ਼ ਨਹੀਂ ਕੀਤਾ ਜਾ ਸਕਦਾ ਇਸ ਦੇ ਲਈ ਵੀ ਡਿਸਰਿਸਪੈਕਟਫੁਲ ਨਹੀਂ ਹੋਇਆ ਜਾ ਸਕਦਾ ਅਗਲਾ ਨੁਕਤਾ ਸੀ ਜੋ ਸਾਰੇ ਬ੍ਰਹਿਮੰਡ ਦੇ ਵਿੱਚ ਹੈ ਸਾਰੇ ਯੂਨੀਵਰਸ ਦੇ ਵਿੱਚ ਹੈ ਜੋ ਕੁਦਰਤ ਦੀ ਕਲਾ ਅਕਲ ਕਲਾ ਭਰਪੂਰ ਰਹਿਆ ਇਹ ਸਾਰਾ ਜਗਤ ਸਾਰੀ ਰਚਨਾ ਵਾਹਿਗੁਰੂ ਦੀ ਅਕਲ ਇੰਟੈਲੀਜੈਂਸ ਐਂਡ ਕਲਾ ਆਰਟ ਇੰਟੈਲੀਜੈਂਸ ਐਂਡ ਆਰਟ ਦੇ ਨਾਲ ਇਹ ਸਾਰੀ ਜਿਤਨੀ ਵੀ ਰਚਨਾ ਹੈ ਭਰੀ ਪਈ ਹੈ ਕਹਿੰਦੇ ਉਹ ਸਾਰੀ ਦੀ ਸਾਰੀ ਇੰਟੈਲੀਜੈਂਸ ਐਂਡ ਆਰਟ ਤੁਹਾਡੇ ਇਸ ਸਰੀਰ ਦੇ ਵਿੱਚ ਹੈ ਜੋ ਖੋਜੇ ਸੋ ਪਾਵੇ ਜੋ ਉਸਨੂੰ ਖੋਜੇਗਾ ਸੋ ਪਾ ਲਏਗਾ ਅਗਲਾ ਨੁਕਤਾ ਸੀ ਕਿ ਇਹ ਘੋੜੀ ਹੈ ਸਰੀਰ ਘੋੜੀ ਹੈ ਔਰ ਤੁਸੀਂ ਇਸਦੇ ਸਵਾਰ ਹੋ ਪਰ ਹੁਣ ਚੱਕਰ ਉਲਟਾ ਹੋ ਚੁੱਕਾ ਹੈ ਜੋ ਘੋੜੀ ਹੈ ਉਹ ਸਵਾਰ ਦੇ ਉੱਤੇ ਸਵਾਰ ਹੋਈ ਪਈ ਹੈ ਉਹ ਸਵਾਰ ਦਾ ਆਖਾਂ ਨਹੀਂ ਮੰਨਦੀ ਹੈ ਕਹਿੰਦੇ ਇਸ ਦੇ ਉੱਤੇ ਸਵਾਰ ਹੋਵੋ ਭਾਵ ਇਸ ਦੇ ਉੱਤੇ ਮਾਸਟਰੀ ਅਚੀਵ ਕਰੋ ਇਸ ਦੇ ਸਲੇਵ ਨਾ ਬਣੋ ਜਦੋਂ ਸਾਨੂੰ ਅਡਿਕਸ਼ਨ ਹੋ ਜਾਂਦੀਆਂ ਹਨ ਉਦੋਂ ਅਸੀਂ ਬਾਡੀ ਦੇ ਸਲੇਵ ਹੋ ਜਾਂਦੇ ਹਾਂ ਕਹਿੰਦੇ ਇਸ ਦੇ ਸਲੇਵ ਨਾ ਹੋਵੋ ਅਗਲਾ ਨੁਕਤਾ ਜੋ ਕੱਲ ਛੇਵਾਂ ਆਖਿਆ ਸੀ ਕਿ ਇਹ ਸ੍ਰੇਸ਼ਟ ਹੈ ਸਭ ਤੋਂ ਉੱਤਮ ਹੈ ਬਾਕੀ ਸਾਰੀਆਂ ਜੂਨੀਆਂ ਤੋਂ ਕਹਿੰਦੇ ਪਾਣੀ ਭਰਵਾਇਆ ਜਾ ਸਕਦਾ ਹੈ ਇਹ ਸਭ ਤੋਂ ਜ਼ਿਆਦਾ ਉੱਤਮ ਹੈ
ਅੱਜ ਦੇ ਕੀਰਤਨ ਦਾ ਅਖੀਰਲਾ ਨੁਕਤਾ, ਸੱਤਵਾਂ ਨੁਕਤਾ। ਗੁਰੂ ਬਾਬਾ ਜੀ ਆਖਦੇ ਹਨ ਇਹ ਸਰੋਵਰ ਹੈ। ਅਸੀਂ ਅੱਗੇ ਕਦੇ ਸੁਣਿਆ ਵੀ ਸਰੀਰ ਸਰੋਵਰ ਹੈ, ਅਸੀਂ ਇਹੀ ਸੁਣਿਆ ਵੀ ਗੁਰਦੁਆਰਿਆਂ ਦੇ ਨਾਲ ਸਰੋਵਰ ਹੁੰਦੇ ਹਨ ਅਤੇ ਉਹਨਾਂ ਸਰੋਵਰਾਂ 'ਚ ਜਾ ਕੇ ਇਸ਼ਨਾਨ ਕਰੀਦਾ। ਪਰ ਕਿਤਨੇ ਕੁ ਲੋਕ ਹਨ ਜੋ ਸੱਚ ਬੋਲਣ, ਜਿਨ੍ਹਾਂ ਨੂੰ ਇਹ ਪਤਾ ਹੋਏਗਾ ਕਿ ਸਰੀਰ ਵੀ ਸਰੋਵਰ ਹੈ। ਔਰ ਮਹਾਰਾਜ ਜੀ ਨੇ ਬਾਣੀ 'ਚ ਜਦੋਂ ਵੀ ਸਰੋਵਰ ਆਖਿਆ ਹੈ ਤੇ ਸਰੀਰ ਨੂੰ ਆਖਿਆ, ਸਰੀਰ ਇੱਕ ਸਰੋਵਰ ਹੈ ਔਰ ਇਸ ਸਰੋਵਰ ਦੇ ਅੰਦਰ ਤੁਸੀਂ ਇਸ਼ਨਾਨ ਕਰਨਾ ਹੈ ਔਰ ਇਸ ਸਰੋਵਰ ਦੇ ਅੰਦਰ ਇਸ਼ਨਾਨ ਕਰਨ ਦੇ ਨਾਲ ਸਾਰੀ ਮੈਲ ਧੁੱਬਣੀ ਹੈ। ਸਰੀਰ ਕੀ ਹੈ? ਸਰੋਵਰ ਹੈ। ਸਰੀਰ ਕੀ ਹੈ? ਸਰੋਵਰ। ਆਓ ਹੁਣ ਬਾਣੀ ਦੀ ਪੰਕਤੀ ਸੁਣਾਵਾਂ ਜਿੱਥੇ ਬਾਣੀ ਆਖਦੀ ਹੈ ਕਿ ਇਹ ਸਰੋਵਰ ਕਹਿੰਦੇ ਹਨ।

शरीर सरोवर भीतर है, शरीर सरोवर दे अंदर। कल दे कीर्तन च असीं विचारिया सी ना कि महाराज जी वह जिहड़ी वस्तु पानी है वह है कित्थे, वह कित्थे है? कहिंदे हन अंतर तेरे निधान है तू बाहर वस्त ना पाल। वह निधान, वह खजाना, वह दौलत, वह बादशाहत कहिंदे तेरे अंदर है। अज महाराज सरोवर की सिमली दे के कह रहे हैं कि शरीर सरोवर भीतरे, शरीर एक सरोवर है जिस दे अंदर की है अच्छा है, बहुत कमाल है, बहुत खूबसूरत अच्छा है। कमल अनूप, अनूप का मतलब है जिसकी कोई मिसाल ही ना दिती जा सकती, अति सुंदर, यूनिक, अनपैरल्ड। कहिंदे एक कमल है जो इस शरीर रूपी सरोवर दे अंदर है। सानू पता है, तो सानू पता ही नहीं साड़ा शरीर की है, इस दे विच की है। शरीर सरोवर दे अंदर कहिंदे एक ऐसा खूबसूरत कमल है, एक कमल फुलां दे नाल भरिया पिया है, अते इतने वो खूबसूरत हैं कि उन्हां दी होर कोई मिसाल नहीं मिलती। अच्छा महाराज होर की है? कहिंदे परम जोत, ओ जोत जिहड़ी तमाम जीवां दे विच है, सब मैं जोत, जोत है सोए तिस दे चानण, सब मैं चानण होए, परम जोत, डिवाइन लाइट, सुप्रीम लाइट, परम जोत, पुरखोत्तमो, पुरखां दा भी पुरख, पुरख ओतम, अकाल पुरख वाहिगुरु, जो तमाम नारियां नू पुरखां नू पैदा करन वाला पुरख है, ओ परम जोत पुरख ओतमो जांके रेख ना रूप, जिसकी कोई शकल नहीं नजर आती, जिसका कोई रूप रेख रंग आकार नहीं है। कहिंदे जांके रेख ना रूप, ओ इस शरीर रूपी सरोवर दे विच। सो हुण सारे इस पंक्ति उदास तो बाद अद्धे दे हिस्से च बोलियो, ताकि असी अज ए नुक्ता लैके जाइए कि कमाल दी गल है, असी ते सरोवर बार संगमरमर दे नाल बने हुए पानी दे नाल भरे होयां नूं ही सरोवर समझदे रहे हां, एथे गुरु ग्रंथ साहिब दे शरीर नूं सरोवर आख रहे हां। कहिंदे हन शरीर सरोवर भीतरे, शरीर सरोवर भीतरे अच्छा कमल अनूप, परम ज्योत पुरख ओतमो जांके रेख न रूप। सो ए शरीर एक ओ वस्तु है जो कि शरीर एक सरोवर है, इस सरोवर दे विच रब रूप कमल है, अते इस शरीर रूपी सरोवर दे विच ओ परम ज्योत है, ओ पुरख उत्तम है, पुरखां दा पुरख है, जिसकी कोई रूप रेख रंग आकार नहीं है, फॉर्मलेसनेस दे विच है। तो असां ने अपने इस शरीर रूपी सरोवर दे अंदर जाके इशनान करके, इस शरीर रूपी सरोवर दे अंदर इशनान करना है, शरीर दे अंदर जाना है, अते इस शरीर दी अंदर दी दुनिया जो है, अंदर दा जगत जो है, उस दे विच प्रवेश करके फिर ओ जो रब रूप कमल है उसनू प्राप्त करना है। और ज्यों ही असी उस कमल दे दीदार करते हां, ओ कमल सुगंधी दे नाल, खूबसूरती दे नाल ब्लूम कर रहा है, खिलिया पिया है, अते उस दे नाल जो साड़ी जिंदगी है वो कमल दे फुल वर्गी हो जाती है, अंदर
ਕਮਲ ਫੁੱਲਾਂ ਦਾ ਬਗੀਚਾ ਲੱਗ ਜਾਂਦਾ ਹੈ, ਅੰਦਰ ਇੱਕ ਬਾਗ ਖਿਲ ਜਾਂਦਾ ਹੈ। ਤਾਂ ਇਹ 7 ਪੁਆਇੰਟ ਆਪ ਜੀ ਦੀ ਸੇਵਾ ਦੇ ਵਿੱਚ ਰੱਖੇ ਹਨ। ਅਗਲੇ 6 ਜੋ ਹਨ ਉਹ ਕੱਲ ਤੋਂ ਅਸੀਂ ਆਰੰਭ ਕਰਾਂਗੇ, ਔਰ ਅਸੀਂ ਇਹਨਾਂ ਨੂੰ ਨੋਟ ਕਰ ਲਈਏ ਤਾਂ ਕਿ ਸਾਨੂੰ ਇਹ ਪਤਾ ਹੋਵੇ ਕਿ ਸਰੀਰ ਕੀ ਵਸਤੂ ਹੈ। ਇਹ ਦੁਰਲੱਭ ਹੈ, ਇਹ ਮੰਦਰ ਹੈ, ਇਹ ਰੱਬ ਦੀ ਕਾਮਣੀ ਹੈ, ਇਹ ਇੱਕ ਘੋੜੀ ਹੈ ਜਿਸ ਦੇ ਰਾਹੀਂ ਅਸੀਂ ਆਪਣੀ ਯਾਤਰਾ ਨੂੰ ਤੈਅ ਕਰਨਾ ਹੈ। ਇਹ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ, ਜੋ ਸਾਰੇ ਬ੍ਰਹਿਮੰਡ ਦੇ ਵਿੱਚ ਹੈ ਉਹ ਇਸ ਦੇ ਵਿੱਚ ਹੈ, ਅਤੇ ਇਹ ਇੱਕ ਸਰੋਵਰ ਹੈ ਜਿਸ ਦੇ ਵਿੱਚ ਰੱਬ ਰੂਪ ਕਮਲ ਖਿਲਿਆ ਪਿਆ ਹੈ। ਅਸੀਂ ਕੀ ਕੀਤਾ ਹੈ, ਸਾਡੀ ਟ੍ਰੈਜਡੀ ਕੀ ਹੈ ਕਿ ਐਬ ਤਨ ਚਿਕੜੋ ਇਹ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ। ਸਰੀਰ ਦੇ ਵਿੱਚ ਐਬਾਂ ਦਾ, ਐਡਿਕਸ਼ਨ ਦਾ, ਸਵਾਦਾਂ ਦਾ, ਬੁਰੀਆਂ ਆਦਤਾਂ ਦਾ ਚਿੱਕੜ ਕਰ ਲਿਆ ਹੈ, ਤੇ ਮਨ ਬਸ ਉਸ ਚਿੱਕੜ ਚੋਂ ਹੀ ਨਹੀਂ ਨਿਕਲ ਸਕਿਆ, ਅਗਾਂਹ ਕਮਲ ਤੱਕ ਉਹ ਪਹੁੰਚਿਆ ਹੀ ਨਹੀਂ ਹੈ। ਕਮਲ ਕੀ ਸਾਰ ਨਹੀਂ ਮੂਲ ਪਾਈ, ਕਮਲ ਦੀ ਸਾਰ ਹੀ ਨਹੀਂ ਪਾਈ। ਅਗਲੇ 6 ਨੁਕਤੇ ਆਪ ਜੀ ਦੀ ਸੇਵਾ ਚ ਅਰਜ਼ ਕਰਨ ਤੋਂ ਬਾਅਦ ਫਿਰ ਆਪ ਦੀ ਸੇਵਾ ਚ ਜੋ ਕੀਰਤਨ ਹੋਣਗੇ ਉਹ ਹੋਣਗੇ ਕਿ ਉਸ ਕਮਲ ਤੱਕ ਅਸੀਂ ਕਿਵੇਂ ਪਹੁੰਚਣਾ ਹੈ, ਉਸ ਦੇ ਢੰਗ ਕੀ ਹਨ, ਉਸ ਦੀਆਂ ਵਿਧੀਆਂ ਕੀ ਹਨ, ਉਸ ਕਮਲ ਨੂੰ ਖਿਲਾਣ ਦੇ ਵਾਸਤੇ ਕਿ ਉਹ ਖਿਲੇ ਉਸ ਦੀਆਂ ਕੀ ਕੀ ਰਿਕੁਆਇਰਮੈਂਟ ਹਨ। ਇਹ ਕੀਰਤਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ। ਆਪ ਜੀ ਇਸੇ ਤਰ੍ਹਾਂ ਦਰਸ਼ਨ ਦਿਓ ਟਾਈਮ ਸਿਰ, ਤਾਂ ਕਿ ਇਸ ਲੜੀ ਨੂੰ ਅਸੀਂ ਜੋ ਹੈ ਗੁਰੂ ਬਾਬਾ ਜੀ ਦੀ ਕਿਰਪਾ ਦੇ ਨਾਲ ਸੰਪੂਰਨ ਕਰ ਸਕੀਏ, ਸਰੀਰ ਨੂੰ ਜਾਣ ਸਕੀਏ, ਤੇ ਸਰੀਰ ਦੇ ਅੰਦਰ ਜੋ ਹੈ ਉਸ ਨੂੰ ਜਾਣ ਜਾਈਏ, ਤੇ ਉਸ ਦਾ ਰਸਤਾ ਸਮਝ ਲਈਏ ਵੀ ਉੱਥੇ ਤੱਕ ਕਿਵੇਂ ਪਹੁੰਚਣਾ ਹੈ। ਬਸ ਸਾਡੀ ਸਮਝ ਲਓ ਮੰਜ਼ਿਲ ਪੂਰੀ ਹੋ ਗਈ, ਸਾਡਾ ਜੀਵਨ ਸਫਲ ਹੋ ਜਾਏਗਾ। ਫਿਰ ਮੈਂ ਰਿਪੀਟ ਕਰਾਂ, ਸਰੀਰ ਨੂੰ ਸਮਝ ਲਈਏ, ਔਰ ਸਰੀਰ ਨੂੰ ਸਮਝਣ ਤੋਂ ਬਾਅਦ ਇਸ ਨੂੰ ਸਾਨੂੰ ਸਾਧਨਾ ਪੈਣਾ ਹੈ, ਇਸ ਨੂੰ ਸਾਨੂੰ ਫਿਰ ਕੱਢਣਾ ਪੈਣਾ ਹੈ, ਇਸ ਦੇ ਵਿੱਚ ਚੇਂਜਸ ਲਿਆਉਣੀਆਂ ਪੈਣੀਆਂ ਹਨ, ਇਸ ਦੇ ਵਿੱਚ ਕਈ ਸਾਰੀਆਂ ਤਬਦੀਲੀਆਂ ਲਿਆਉਣੀਆਂ ਪੈਣੀਆਂ ਹਨ। ਮਹਾਰਾਜ ਜੀ ਆਖਦੇ ਹਨ ਧਰਤ ਕਾਇਆ ਸਾਧ ਕੇ, ਇਹ ਧਰਤੀ ਰੂਪੀ ਕਾਇਆ ਨੂੰ ਸਾਧਣਾ ਪੈਣਾ ਹੈ, ਇਸ ਉੱਤੇ ਬਹੁਤ ਸਾਰਾ ਕੰਮ, ਬਹੁਤ ਸਾਰੀ ਮਿਹਨਤ ਕਰਨੀ ਪੈਣੀ ਹੈ। ਉਹ ਸਾਰਾ ਕੁਝ ਅਗਲੇ ਕੀਰਤਨਾਂ ਦੇ ਵਿੱਚ ਆਏਗਾ। ਜਦੋਂ ਅਸੀਂ ਸਰੀਰ ਨੂੰ ਸਮਝ ਲਵਾਂਗੇ, ਇਸ ਨੂੰ ਸਾਧਣਾ ਕਿਵੇਂ ਹੈ ਉਹ ਸਮਝ ਲਵਾਂਗੇ, ਇਸ ਸਰੀਰ ਦੇ ਅੰਦਰ ਕੀ ਹੈ ਉਹ ਸਮਝ ਲਵਾਂਗੇ, ਉਸ ਤੱਕ ਪਹੁੰਚਣ ਦਾ ਰਸਤਾ ਕੀ ਹੈ ਉਹ ਸੁਣ ਲਵਾਂਗੇ, ਸਮਝ ਲਵਾਂਗੇ, ਉਸ ਤੋਂ ਬਾਅਦ ਅਸੀਂ ਉਸ ਅੰਦਰਲੇ ਜਗਤ ਦੀ ਖੂਬਸੂਰਤੀ ਨੂੰ ਐਕਸਪਲੋਰ ਕਰ ਲਵਾਂਗੇ, ਅਤੇ ਜੋ ਅੰਦਰ ਸਾਡੇ ਵਸਤੂ ਨੂੰ ਪਾਉਣ ਨੂੰ ਮਹਾਰਾਜ ਨੇ ਕਿਹਾ ਹੈ ਉਸ ਨੂੰ ਅਸੀਂ ਪਾ ਲਵਾਂਗੇ, ਜੀਵਨ ਦੀ ਯਾਤਰਾ ਸਾਡੀ ਸਫਲ ਹੋ ਜਾਏਗੀ। ਭੂਲ ਚੁੱਕ ਦੀ ਖਿਮਾ, ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ, ਇਹ ਸਰੀਰ ਆ ਮੇਰਿਆ ਇਸ

ਕੂੜਾ ਲਾਲਚ ਛੱਡੀਏ ਹੁਕਮਾਂ ਨਾਲ ਚਾਈਏ ਫਸੇ ਪਾਈਏ ਜਿਵੇਂ ਹੀ ਕਰ ਕਮਾਈਏ ਜੇ ਹੋਵੇ ਪੂਰੂ ਵਿਖਿਆ ਤਾਂ ਤੂੰ ਕਿਨਾ ਵੀ ਪਾਈਏ ਮੈਂ ਥੋੜੀ ਤੇ ਗੁਆਈਏ ਸਤਨਾਮ ਸੁਣਦਾ ਹੈ ਜੀ।

ਕਰਨ ਬਿਨਾ ਖੁਦ ਪਾਇਆ ਤਾਂ ਤੈਨੂੰ ਇੱਕ ਸਮਝਾਇਆ। ਇਹਨਾਂ ਜਨਤਾ ਕਿ ਮੈਂ ਸਿੱਖਣਾ ਹੀ ਵੇਖੀ ਜਦ ਤੂੰ ਪਾਇਆ ਇਕਰਾਂ ਨੂੰ ਤੂੰ ਮੇਲਾ ਕਾਪਾ ਤੂੰ ਦਿਖਾਇਆ ਗੁਰਕਿਰਪਾ ਤੇ ਜਾਣਿਆ ਜਿੱਥੇ ਸੁਦਾ ਬਿਠਾਇਆ ਚਾਹੇ ਦੇਵ ਭਾਈ ਸਮਾਰ ਸਤਨਾਮ ਸੀ।

ਹੋਏ ਗੁਨਹਗਾਰ ਤੋਂ ਵੀ ਸਾਧਨਾ ਮਾਰੀਏ। ਜਿਹਾ ਕਾਲੇ ਕਾਲਾ ਪੇਸ਼ੋ ਨਾ ਪਚਾਰੀ ਐਸੀ ਕਰਾਂ ਖੇੜੀਏ ਦਰਗੇ ਗਿਆ ਹਾਰੀਏ। ਪੜਿਆ ਪਿਉਂਦੀਆਂ ਵਿਚਾਰ ਕੇ ਵਿਚਾਰੀਏ ਮੁਚਲੇ ਸੁਰਗੇ ਮਾਰੀਏ ਸਤਨਾਮ ਸ੍ਰੀ ਵਾਹ।

తను గురు నాయకు చెప్పారు కదా, రేం నది చుట్టి మార్చే ఖట్ కంటే ఖట్ కంటుని మాటలో ఆయన హజూర్ ఫిర్ చలే సుల్తాన్పూర్ అందర్ సారే శహర్ అందర్ పే నారద వే నది వేరే నాకీ కయ్యాన్ని జాతీయ తేరా వీర్ వే నది తో బాగా నీ మేరా వీర్ కదే నీ ఓ తా డుబ్యాన్ ఉతారా పశు పరే మగన్ ఉతారే పాహన పాస్ ఉతారే హజూర్ సత్ఖండ్ వన్ సత్ఖండ్ వసే నరమ అగే నూర్ చాలా ఉస్ జోతి అందర జాకే హజూర్ లీన్ హో గే జో జర్ మే జర్ ఆయ ఖతాన జ్యోతి సన్ జ్యోతి ਕੁਝ ਸਮੇਂ ਦੇ ਬਾਅਦ ਉਸ ਜੋਤੇ ਵਿੱਚੋਂ ਸੋਹਣਾ ਕਾਂਤ ਆ ਕੇ ਸਤਿਗੁਰੂ ਸਾਹਮਣੇ ਸਨਮੁਖ ਬੈਠੇ ਆਵਾਜ਼ ਆਈ ਨਾਨਕ ਜੀ ਤੁਹਾਨੂੰ ਮਾਤ ਲੋਕ ਭੇਜਿਆ ਕਲਪ ਦੀ ਜੀਵਾਂ ਦੇ ਉਧਾਰ ਕਰਨ ਵਾਸਤੇ ਵਾਪਸ ਕਿਉਂ ਆ ਗਏ ਸਤਿਗੁਰੂ ਨੇ ਕਿਹਾ ਮੇਰੀ ਗੱਲ ਕਰਕੇ ਪਹਿਲੇ ਦੱਸੋ ਸੱਚਖੰਡ ਦੇ ਦੁਆਰੇ ਤੇ ਦਰਵਾਜ਼ੇ ਤੇ ਅਨੇਕਾਂ ਹੀ ਰਾਮ ਅਨੇਕਾਂ ਹੀ ਕ੍ਰਿਸ਼ਨ ਅਨੇਕਾਂ ਹੀ ਮੁਹੰਮਦ ਈਸਾ ਮੂਸਾ ਗੋਰਖ ਖੜੋਤੇ ਸਾਹਿਬਾਨ ਦੇ ਸਭ ਕੁਝ ਆ ਗਿਆ ਜਿਸ ਦਰ ਲੱਖ ਮੁਸਲਮਾਨ ਦਾ ਬ੍ਰਹਮਾ ਕ੍ਰਿਸ਼ਨ ਪਰ ਮਹਾਰਾਜ ਤੁਸੀਂ ਇਹਨਾਂ ਨੂੰ ਆਪਣੇ ਨੀਤ ਕਿਉਂ ਕੀਤੀ ਆਵਾਜ਼ ਮੈਂ ਇਹਨਾਂ ਨੂੰ ਦੁਨੀਆਂ 'ਚ ਭੇਜਿਆ ਤੁਸੀਂ ਜਾ ਕੇ ਮੇਰਾ ਨਾਮ ਜਪਾਓ ਪਰ ਇਹਨਾਂ ਨੇ ਮੇਰਾ ਨਾਮ ਜਪਾਉਣ ਦੀ ਬਜਾਏ ਆਪਣਾ ਨਾਮ ਇਹਨਾਂ ਨੇ ਆਪਣਾ ਨਾਮ ਜਪਾਇਆ ਆਪਣਾ ਧਰਤੀ ਆਪਣੀਆਂ ਜਨਾਨੀਆਂ ਦਾ ਨਾਮ ਵੀ ਮੈਨੇ ਇਸ ਵਾਸਤੇ ਮੇਰੇ ਦਰਵਾਜ਼ੇ ਤੱਕ ਪਹੁੰਚ ਗਏ ਹਨ ਮੇਰੇ ਵਿੱਚ ਨੀਂਦ ਨਹੀਂ ਹੋਈ ਸਾਹਿਬਾਂ ਨੇ ਹੱਥ ਅਰਦਾਸ ਕੀਤੀ ਵਾਹਿਗੁਰੂ ਫਿਰ ਕਰੋ ਕਿਰਪਾ ਅਸੀਂ ਮਾਤਰੋ ਤੇ ਜਾ ਕੇ ਕੀ ਦੁਨੀਆਂ ਨੇ ਤਾਂ ਉਸ ਵੇਲੇ ਕਹਿ ਅਕਾਲ ਪੁਰਖ ਨੇ ਹੁਕਮ ਕੀਤਾ ਕਿ ਨਾਨਕ ਜੀ ਇਹ ਨਾਮ ਜਾ ਕੇ ਦੁਨੀਆਂ ਨੂੰ ਛਪਾਓ ਕਿਹੜਾ ਇਹ ਨਾਮ ਮਹਾਂਮਸਤ

اپنی کمائی کا بدھانا پا کے پھر ہی ہے جنا گزرا والا ایمنا باد اور جنا کے گرو نے رچائی کی داس نے سکی درد کی ہے پاکستان تو جنا آ گیا تو پیاری ساتھ پنڈت نیشن پالنے روڈ سن پر جنا روڑا اسے سرگر کے پاس کیا جی نے سماجی لگائی جی انہوں نے ہاتھ لاؤ تو نیشو ورگی روڑا کی تو کری چھائی پھر پائی گئی تپسیا کیونکہ سانو تپسوی بنا سی سانو سنت سپاہی بنا میرا سپاہی بھی سنت بھی بنا جتنے راج پال اسے جوگ بھی دیا اس واسطے مارک نے پہلا آپ بڑے پار ہر مہان کیونکہ گھر گھر جا کے پیغام دنیا نو واحو نال جوڑنا بابا چند کرتے سن باری کہیں ایک کمائی کر کے دنیا نو دے گرو نے پہلا آپ کمائی وڈے بابا جی ایک ویری شملے تو اوپر کفری ایک جگہ اتنے پہنچے پورو ماچی کا سماگم آیا جس طرح اج پاٹا والی پورو ماچی تو لے خیال آیا چلو بابا جی کے دربار چالیاں بھریے کفری پہنچے ہور بھی سنگت دلی تو ڈیرا تم لاہور چنگ مجھے آنا ہور کتاب شملے دیا سنگت اتنے پہنچی رات دیوان لگا مہاراجا پٹیالا ساری سیوا بابا جی کی انہوں نے سنبھالی ہوئی بڑی سنگت ہوئی رات ایک دو بجے سمارتی ہوئی امرت ویلے پھر کیرتن تو اس ویلے ہجوری راجی سن پائی صاحب پائی سنتا جس طرح اج کل بابا جی نے ہجوری راجی پائی صاحب پائی کھیت وہ کدھر باہر نہیں وہ تو اتنے ہی سن گرو نانک کے پاتشاہ جی کو حاضر حاضر جان کے صاحبان کیرتن دوارا حاضری پڑھ کے کیرتن سنا کے انہوں نے جس کی برسوں سے اٹھائے بڑی مہر کی انہوں نے بخشا کی پیاری خاص کرنے تو اج کل جس طرح ہجوری راجی بھائی صاحب بھائی کے اس ویلے بھائی سنتا سنگ آئے امرت ویلے کیرتن ہوا پور ماشی تو دوسرے دن ہاؤ کس کول گھمایا گرمتری نے گریب یہ اس کو بھی مریادا ہے پور ماشی تو دوسرے دن یہی کیرتن وڈیا بابیا کو لے کے اتنا آنند بنیا کیرتن کا کہ راج ماتا اتنے پربھاوت ہوئے آپ سنگت چوٹ کے باہر آ کے سات سنگت جوڑے جا رہے ہیں گرمتری دے گئی کیرتن کا بھوگ پایا حکم ہویا سیم کا تھی شبد کی حاضری کر کیرتن آرم کیتا شبد پڑیا کوئی آن ملا رہے میرا پریشن سے آیا ہاؤ جس تیار بچائی درشن ہر دے سنکیت ہے کرپا کرے تو سدگر میلے ہر ہر نام سے جی سکھ دے تو تجھے ارادی دکھ بھی تجھے پہ آئی جی پک دے تو ایک ہی راجا دکھ بھی سوکھ بنائی سرمت کاش کاش سب ارتی اگنی آگ جلائی پکا پھیری پانی تو جو دے سب سنگم جڑی امرت ویل ایک مت بابا جی براگ لگاتے جڑے سن اکال پر یہ سویرے سک پڑی بابا جی نے براگ لگا کہنے لگے بھائی جی کی پڑے غریب نواز پکا پھیری پانی تو جو دے بابا جی کہنے لگے کدے پکا پھیریا بھی ہے کہ ایویں پڑی جائے کدے سنگت واسطے پانی تو ہے ہاتھ جوڑ کے کیا نہیں غریب نواز ابھی تو پنکھیاں پڑھیں گے بابا جی کہنے لگے پھر جی عمل نہیں کیا تو سانو کس طرح اپدیش کر
ਅਸੀਂ ਨਹੀਂ ਜੁੜਿਆ ਕੀਰਤਨ ਸੁਣਾਉਂਦੇ। ਪਿਆਰੀ ਸਾਧ ਸੰਗਤ, ਸੰਤ ਮਹਾਰਾਜ, ਸੰਤ ਜਾਨ ਸਿੰਘ ਜੀ, ਸਾਰਾ ਜਨ, ਉਹਨਾਂ ਦੇ ਪਿਤਾ ਜੀ ਦਾਸ ਜੋੜੀ ਵਾਲਾ ਸਿੰਘ ਵਾਜੇ ਤੋਂ ਸਾਧ ਮਨ ਚ ਬੜੀ ਨਿਰਾਸ਼ਤ ਹੋਈ। ਬਾਬਾ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਆਏ, ਉਲਟਾ ਲਿਆ ਜੀ। ਕਿਸੇ ਗੁਰਮੁਖ ਨੇ ਕਿਹਾ ਕਿ ਉਦਾਸ ਨਾ ਹੋ, ਕਿਉਂਕਿ ਬਾਬਿਆਂ ਦੀ ਤਾਕਨਾ ਹੀ ਤਾਕ, ਮਹਾਂਪੁਰਸ਼ਾਂ ਨੂੰ ਤਾਕ ਦੇਣ ਜੀ ਨੂੰ ਕੁਝ ਦੇਣਾ, ਮਾਤਰ ਨੂੰ ਬੱਚੇ ਨੂੰ ਕੁਝ ਕਹਿੰਦਾ ਹੈ ਜੀ, ਇਹਨੂੰ ਲਹਿਰ ਬਣਾਉਣਾ ਹੁੰਦਾ, ਕੁਝ ਉਪਰਾਲਾ ਕਰੋ। ਸੋਚਿਆ ਵੀ ਪੱਖੇ ਦਾ ਤਾਂ ਮੌਸਮ ਹੀ, ਕਿਉਂਕਿ ਉੱਥੇ ਬੜੀ ਠੰਡ ਹੁੰਦੀ। ਖਿਆਲ ਆਇਆ ਵੀ ਪਾਣੀ ਦੇ, ਪਰ ਪਾਣੀ ਬੜਾ ਨੀਵਾਂ, ਚਸ਼ਮਾ ਬੜੀ ਦੂਰ, ਉੱਥੋਂ ਇਸ਼ਨਾਨ ਕਰਕੇ ਮੱਥਾ ਉੱਪਰ ਚੜਿਆ ਜਾਂਦਾ। ਕੋਸ਼ਿਸ਼ ਕੀਤੀ ਪਿਆਰੀ ਸਾਧ ਸੰਗਤ, ਸਿਰ ਦੇ ਉੱਤੇ ਸੀਲ ਚੁੱਕ ਲੈ, ਸਾਰਾ ਸਾਰਾ ਸਿਰ ਦੇ ਕਨਸਟਰ ਚਸ਼ਮੇ ਤੇ ਪਹੁੰਚੇ, ਪਾਣੀ ਭਰ ਲਿਆ, ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ। ਬੜਾ ਸਾਹ ਚੜਿਆ, ਅੱਠ ਚਾਰ ਬੱਚੇ ਦੇ ਉੱਪਰ ਆਏ, ਤੋ ਬਾਬਾ ਜੀ ਵੀ ਨਿਤਨੇਮ ਤੋਂ ਬਾਅਦ ਬਾਹਰ ਨਿਕਲੇ, ਚਿੱਟੇ ਦੁੱਧ ਵਰਗੇ ਬਸਤਰ, ਚਿੱਟਾ ਦੁੱਧ ਵਰਗਾ ਦਾੜਾ, ਮਸਤਕ ਤੇ ਰੱਬੀ ਨੂੰ, ਨੇਤਰਾਂ ਵਿੱਚ ਰੱਬੀ ਮਸਤੀ। ਬਾਬਾ ਜੀ ਕਹਿ ਰਹੇ ਹਨ, ਦਾਸ ਦੇ ਸਾਰਾ ਜੱਟਾ ਪਾਣੀ ਲੈ ਕੇ ਉੱਪਰ ਪਹੁੰਚੇ, ਬਾਬਾ ਜੀ ਨੇ ਦੂਰੋਂ ਹੀ ਵੇਖਿਆ ਮੁਸਕਰਾ। ਬਾਬੇ ਦੀ ਮੁਸਕਰਾਹਟ ਵਿੱਚ ਵੀ ਬੜੀ ਬਸਤੀ, ਨੇੜੇ ਆਏ, ਕਹਿਣ ਲੱਗੇ ਰੱਖ ਦਿਓ ਤੀਰ, ਜੇ ਤੇਰੇ ਪਾਣੀ ਦੇ ਤੀਰ ਰੱਖੇ ਤਾਂ। ਕਹਿਣ ਲੱਗੇ ਕੋਈ ਨੀ, ਸਾਡੇ ਹੋਵੋਗੇ ਨਹੀਂ ਗਰੀਬ ਨਵਾਜ, ਭਾਵੇਂ ਫਸ ਗਏ ਸਰ, ਪਰ ਫਿਰ ਵੀ ਨਹੀਂ ਕਿਹਾ। ਬਾਬਾ ਜੀ ਪ੍ਰਸੰਨਤਾ ਵਿੱਚ ਆਏ, ਕਹਿਣ ਲੱਗੇ ਕੋਈ ਨੀ, ਭਾਵੇਂ ਇੱਕ ਤੀਰ ਲਿਆਂਦਾ ਜੇ, ਹੁਣ ਪੰਕਤੀ ਪੜ੍ਹਨ ਜੋਗੇ ਤਾਂ ਬਣ ਗਏ ਨਾ, ਆਪੋ ਗਰੀਬ। ਬਾਬਾ ਜੀ ਕਹਿਣ ਲੱਗੇ, ਬਾਣੀ ਕਹਿਣ ਮਾਤਰ, ਕਹਿਣ ਦਾ ਅਸਰ ਥੋੜਾ ਹੁੰਦਾ, ਕਮਾਈ ਕਰਕੇ ਕਹੀ ਉਹਦਾ ਅਸਰ ਪੂਰ, ਰਸਨਾ ਦਾ ਬੋਲਿਆ ਕੰਨਾਂ ਤੱਕ ਰਹੇ, ਮਨ ਤੇ ਜਾ ਕੇ ਕਦੇ ਨੀ, ਮਨ ਦਾ ਬੋਲਿਆ ਆ ਮਨ ਤੇ ਜਾ ਕੇ ਵੱਧ। ਬਾਬਾ ਜੀ ਕਹਿੰਦੇ ਸਨ, ਭਾਈ ਕਮਾਈ ਕਰਕੇ ਦੁਨੀਆਂ ਨੂੰ ਇਤਨੀ ਮਹਾਨ ਕਲ ਬਾਬਾ ਜੀ ਨੇ ਤਪੱਸਿਆ ਕੀਤੀ, ਸਰੀਰ ਜੀ ਨਿਰਬਲ ਹੋ ਗਿਆ, ਲੱਕੜੀ ਦੀਆਂ ਘੋੜੀਆਂ ਬਣਾ ਕੇ ਫੜ ਕੇ ਬਾਬਾ ਜੀ ਸਾਰੀ ਸਾਰੀ ਰਾਤ ਸੁਣ ਕੇ ਚਲੇ। ਇੱਥੇ ਹੀ ਬਸ ਰਹੀ, ਫਿਰ ਕੇਸ ਬਣ ਰਹੇ, ਕਿਉਂਕਿ ਇਸ ਸਰੀਰ ਨੂੰ ਦਰਦ ਹੋਵੇ, ਕਿਧਰੇ ਸੌ ਨਾ ਜਾਵੇ। ਇਤਨੀ ਮਹਾਨ ਧਨ ਨਾ ਚਾਹੀ, ਐਵੇਂ ਤਾਂ ਦੁਨੀਆਂ ਨੇ ਪੂਜੀ ਬਾਬਾ ਜੀ ਨੂੰ, ਕਿਉਂਕਿ ਬਾਬਾ ਜੀ ਨੇ ਸਤਿਗੁਰੂ ਨਾਨਕ ਦੀ ਪੂਜਾ ਕੀਤੀ ਹੈ। ਇਸ ਵਾਸਤੇ ਜੇ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ, ਅੱਜ ਜਿਹੜੇ ਧੰਨ ਗੁਰੂ ਨਾਨਕ ਨੇ ਮਹਾਨ ਤਪੱਸਿਆ ਕੀਤੀ, ਭਾਰੀ ਕਰੀ ਤਪੱਸਿਆ, ਬੜੇ ਭਾਗ ਹੱਥੋਂ ਬਣਾਈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਧਰ ਬਾਬਾ ਪਹਿਲਾ ਸੱਚਖੰਡ ਨਾਨਕ ਨਾਮ ਗਰੀਬ ਕੀਤਾ, ਨਾਮ ਦਾ ਖਜ਼ਾਨਾ ਲਿਆਂਦਾ ਪਿਆਰੇ ਸਾਡੇ ਵਾਸਤੇ ਬਾਬੇ ਨੇ, ਤੇ ਨਾਲ ਗਰੀਬੀ ਨਿਮਰਤਾ, ਨਿਮਰਤਾ ਸਭ ਤੋਂ ਵੱਡੀ ਗੱਲ। ਬਾਬਾ ਜੀ ਕੇ ਧਿਆਨ ਸਰ ਜਲਦੀ ਸਭ ਪ੍ਰਿਥਵੀ ਦਿਖਾਈ, ਬਾਜੋ ਗੁਰੂ ਗੁਬਾਰ ਹੈ ਜਲਦੀ ਸੁਣੀ ਲੁਕਾਈ, ਬਾਬੇ ਭੇਸ ਬਣਾਇਆ ਉਦਾਸੀ ਕੀ ਰੀਤ ਚਲਾਈ, ਫਿਰ ਦਰਿਆ ਸੋਧਨ ਕਰਤ ਨਾਮ ਦਾ ਖਜ਼ਾਨਾ, ਇਹ ਜਿਹੜਾ ਤੁਸੀਂ ਨੂੰ ਰਿੜ ਕੇ ਸਾਰਾ ਗੁਰਮਤ ਕੱਢ ਕੇ ਸਤਿਗੁਰੂ ਸ੍ਰੀ ਪਾਤਸ਼ਾਹ ਦੁਨੀਆਂ ਨੂੰ ਮਿਲਣ ਵਾਸਤੇ ਤੁਰ ਪਏ, ਫਿਰ ਕਿਸ ਤਰ੍ਹਾਂ ਘਰ ਘਰ ਦੇ ਵਿੱਚ ਜਾ ਕੇ ਬਖਸ਼ਾਂ ਕੀਤੀਆਂ, ਉਹ ਪਿਛਾਵਾਂ ਦੇ ਦੀਵਾਨੇ ਬੇਨਤੀ ਕਰਾਂਗੇ। ਤੋ ਆਪ ਸਾਰੀ ਸਾਧ ਸੰਗਤ, ਆਪ ਧਨ ਹੋ, ਵੱਡੇ ਭਾਗਾਂ ਵਾਲੇ ਹੋ, ਗੁਰਮੁਖ ਮਹਾਰੀ ਪਾਏ ਕਿਹੜੇ ਪਿਆਰ ਨਾਲ ਜਿਹੜੇ ਬੈਠੇ, ਅੰਮ੍ਰਿਤ ਵੇਲੇ ਇਹ ਖਾਸ ਬਖਸ਼ ਦਰਸ, ਇਹ ਖਾਸ ਸਹਿਤ ਦਰਸ, ਕੱਲ ਜੁਗੀ ਆਰਤ ਦੀ ਚਾਦਰ ਨੂੰ ਲਾ ਕੇ ਹੰਸ ਉਡਾਰੀਆਂ ਮਾਰ ਕੇ, ਤੇ ਆਪ ਸਾਹਿਬਾਂ ਨੂੰ ਸਤਖੰਡ ਵੀ ਜੁੜੇ ਹੋ, ਦੇਵਤੇ ਬਣੇ ਤੁਸੀਂ ਸਾਰੇ ਦੇਵਤੇ। ਦੇਵਤਾ ਕੌਣ ਹੁੰਦਾ ਜਿਹੜਾ ਦੇਵਤੇ ਵਾਲੇ ਕੰਮ ਕਰਦਾ, ਰਾਜ ਕੌਣ ਹੁੰਦਾ ਜਿਹੜਾ ਰਾਜਾ ਵਾਲੇ ਕੰਮ ਕਰਦਾ, ਪਰ ਇਹ ਦਾਸ ਕਿਸਨੇ ਬਖਸ਼ੀ, ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਸੀਗੇ ਦਰਦ ਲੰਘੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੁਣਿਆ ਦਾ ਪਵਿੱਤਰ ਪਾਵਨ ਸਿੰਘ ਨੇ ਬਖਸ਼ਿਸ਼ ਕਰੋ ਸਾਹਿਬ ਜੀ, ਕਿਸੇ ਤਰ੍ਹਾਂ ਆਪ ਦੇ ਚਰਨਾਂ

ਸੋਹਣੇ ਦਰਬਾਰ ਦੀਆਂ ਹਾਜ਼ਰੀਆਂ

पूर्ण

ਤੇਰੇ ਚੇਨੇ ਗੁਣ ਨੇ, ਤੂੰ ਇੰਨੀ ਬਾਣੀ ਪੜਦਾ, ਸ਼ਸਤਰ ਵਿਦਿਆ ਵੀ ਸਿੱਖਦਾ ਪਿਆ, ਗੁਰਬਾਣੀ ਦੀ ਵਿਦਿਆ ਵੀ ਸਿੱਖਦਾ ਪਿਆ। ਇੱਕ ਗੱਲ ਦੱਸ, ਸੰਗਤ ਦੇ ਜੂਠੇ ਕੌਲੇ ਕਿਉਂ ਮਾਂਜ ਰਹੇ ਹੈ? ਕਿਉਂ ਮਾਂਜ ਰਹੇ? ਧਿਆਨ ਦੇਣਾ, ਇਹ ਬੜੀ ਗੁਣ ਜਿਹੜਾ ਨਾ, ਇਹੋ ਹੀ ਇਹ ਮਾਧੋ ਸਾਧੂ ਜਨ ਜੋ ਮਿਲ

ਸਾਧ ਸੰਗਤ ਧਿਆਨ ਦੇਣਾ। ਜਦੋਂ ਇੰਨੀ ਗੱਲ ਕਹੀ ਤੇ ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ 16 ਕਲਾਂ ਸੰਪੂਰਨ ਅੱਗੋਂ ਕੀ ਕਹਿੰਦੇ ਆ, ਕਹਿੰਦੇ ਕਾਲੀ ਨਾਗ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ। ਹੁਣ ਸੁਭਾਅ ਹੀ ਬਦਲ ਦੀ ਗੱਲ ਹੋ ਜਾਏ ਤੇ ਕੰਸ ਦਾ ਬਦਲ ਦੇਣ ਦੇ ਲੜਨ ਦੀ ਲੋੜ ਹੀ ਨਹੀਂ, ਏਡੀ ਯੋਧੇ ਜਾਣ ਦੀ ਲੋੜ ਹੀ ਨਹੀਂ। ਕਹਿਣ ਲੱਗੇ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ, ਧਿਆਨ ਦੇਣਾ। ਤੇ ਕਾਲੀ ਨਾਗ ਕਹਿੰਦਾ ਜੀ ਗੇਂਦ ਤੁਹਾਡੀ ਡਿੱਗੀ, ਭਲਾ ਮੇਰਾ ਹੋਇਆ ਤੇ ਬਸ ਮੇਰੇ ਨਾਲ ਚੋਜ ਕਰਕੇ ਚਲ ਜਾਓਗੇ। ਨਿੱਕੀ ਜੀ ਗੱਲ ਲੈਣੀ ਬਸ, ਕ੍ਰਿਸ਼ਨ ਜੀ ਕਹਿੰਦੇ ਮੈਂ ਤੇਰਾ ਸੁਭਾਅ ਨਹੀਂ ਯਾਰ ਵਰਗਾ ਬਦਲ ਸਕਦਾ। ਉਹ ਕਹਿੰਦਾ ਜੀ ਹੁਣ ਗੇਂਦ ਵੀ ਡਿੱਗੀ ਆਏ ਵੀ ਉਹ ਤੁਸੀਂ ਨਹੀਂ ਬਦਲ ਸਕਦੇ। ਇਹ ਗੱਲ ਪਕੜ ਲਈ। ਕ੍ਰਿਸ਼ਨ ਜੀ ਕਹਿੰਦੇ ਕਾਲੀ ਨਾਗ ਮੈਂ ਤੇਰਾ ਯਾਰ ਵਰਗਾ ਸੁਭਾਅ ਨਹੀਂ ਬਦਲ ਸਕਦਾ, ਇੱਕ ਢੰਗ ਏ ਉਹ ਤੇਰੇ ਤੇ ਕਿਰਪਾ ਕਰ ਸਕਦਾ। ਉਹ ਕੀ ਕਹਿੰਦੇ ਤੇਰੇ ਕਰਮ ਤੇਰੀ ਵਿਧ ਇਹੋ ਜਿਹੀ ਬਣਾ ਸਕਦਾ ਕਿ ਤੈਨੂੰ ਸਤ ਸੰਗਤ ਮਿਲ ਸਕਦਾ ਜਿੱਥੇ ਜਾ ਕੇ ਤੇਰਾ ਯਾਰ ਵਰਗਾ ਸੁਭਾਅ ਤਬਦੀਲ ਹੋ ਸਕਦਾ। ਗਾਹੀ ਕਿਆ ਕੋ ਸਕਦਾ ਤੈਨੂੰ ਮੈਂ ਸਤਸੰਗ ਦੀ ਵਿਧ ਬਣਾ ਸਕਦਾ, ਯਾਰ ਵਰਗਾ ਸੁਭਾਅ ਸਤਸੰਗ ਬਦਲਾ ਸਕਦਾ। ਇਹ ਬੜੀ ਬਾਤ ਹੈ ਗੁਰੂ ਪਿਆਰਿਓ।

ਉਹਨਾਂ ਦਾ ਇਤਿਹਾਸ ਪੜ੍ਹ ਕੇ ਸੁਣ ਕੇ ਉਹ ਨਹੀਂ ਛੱਡਣਾ। ਉਹਦੇ ਨਾਲ ਸਾਡਾ ਯਾਰ ਵਰਗਾ ਸੁਭਾਅ ਜਾ ਸਕਦਾ। ਹੁਣ ਤੁਸੀਂ ਵੀ ਅੰਦਰੋਂ ਮੰਗੋ ਕਿ ਗਰੀਬ ਨਵਾਜ਼

ਹੁੰਦੀ ਇਹਨੇ ਪਾਠ ਨਹੀਂ ਸੀ ਵੰਡੇ ਜਾਣੇ ਫਿਰ ਤਾਂ ਕਰਤਾ ਬਣ ਗਏ ਇਹ ਬਾਬਾ ਦੀਪ ਸਿੰਘ ਤੋਂ ਗੁਣ ਲਓ ਮੈਂ ਨਾ ਹੁੰਦੀ ਇੰਨੇ ਬੱਚਿਆਂ ਨੇ ਵਾਜਾ ਨਹੀਂ ਸੀ ਸਿੱਖਣਾ ਇਹ ਤਾਂ ਕਰਤਾ ਬਣ ਗਏ ਹੇ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਸ਼ੁਕਰ ਇੰਨੇ ਬੱਚਿਆਂ ਨੂੰ ਕੀਰਤਨ ਸਿਖਾਉਣ ਦੀ ਤੁਸੀਂ ਸੇਵਾ ਲੈ ਲਈ ਹੇ ਸੱਚੇ ਪਾਤਸ਼ਾਹ ਸ਼ੁਕਰ ਇੰਨੇ ਖੁੱਲੇ ਪਾਠ ਵੰਡਣ ਦੀ ਤੁਸੀਂ ਸੇਵਾ ਲੈ ਲਈ ਸੇਵਕ ਬਣ ਪਿਆਰਿਓ ਕਮਾਈ ਸੰਭਾਲਣੀ ਸਿੱਖਣੀ ਹੈ ਤੇ ਤੁਹਾਨੂੰ ਬਖਸ਼ੀਆਂ ਕੋਲੋਂ ਹੀ ਸਿੱਖੀ ਜਾਏਗੀ ਅਸੀਂ ਨਾਨਕ ਭਗਤੀ ਕਰਨੀ ਹੈ ਰਾਵਣ ਭਗਤੀ ਨਹੀਂ ਕਰਨੀ ਬਾਬਾ ਨੰਦ ਸਿੰਘ ਜੀ ਨਾ ਇੱਕ ਵਾਰੀ ਇਸ਼ਨਾਨ ਕਰਦੇ ਪਏ ਇੱਕ ਸੱਜਣ ਖੜਾ ਸੀ ਕੋਲ ਉਹਦੇ ਮਨ ਚ ਫੁਰਨਾ ਬਣਿਆ ਮੂੰਹ ਨਹੀਂ ਬੋਲਿਆ ਕਹਿੰਦਾ ਬਾਬਾ ਜੀ ਦਾ ਰੰਗ ਥੋੜਾ ਕਾਲਾ ਹੈ ਬਾਬਾ ਜੀ ਦਾ ਰੰਗ ਕਾਲ ਸਾਵਲਾ ਸੀ ਫੁਰਨਾ ਹੀ ਬਣਿਆ ਫੁਰਨਾ ਬਾਬਾ ਜੀ ਦਾ ਰੰਗ ਨਾ ਗੋਰਾ ਨਹੀਂ ਹੈ ਕਾਲ ਸਾਵਲਾ ਜਾ ਕਾਲਾ ਜਾ ਤੇ ਬਾਬਾ ਜੀ ਗੜਵੀ ਉੱਤੇ ਪਾਉਂਦੇ ਪਾਉਂਦੇ ਨਾ ਕਹਿੰਦੇ ਕੀ ਸੋਚਦੇ ਮੇਰਾ ਰੰਗ ਕਾਲਾ ਤੇ ਬਾਬਾ ਜੀ ਕਹਿੰਦੇ ਪਤਾ ਕਿਉਂ ਕਾਲਾ ਪਾਪ ਕਰ ਕਰਕੇ ਕਾਲਾ ਹੋ ਗਿਆ ਦੇਖੋ 12:15 ਦਾ ਇਸ਼ਨਾਨ ਇੱਕ ਸਵਾਸ ਬਿਰਥਾ ਨਹੀਂ ਜਾਂਦਾ ਪਰ ਮਨ ਕਿੱਥੇ ਰੱਖਿਆ ਸੇਵਕ ਗੁੱਸਾ ਨਾ ਕਰਿਓ ਸਾਨੂੰ ਕੋਈ ਕਹਿ ਦੇ ਨਾ ਤੂੰ ਕਾਲਾ ਹੈ ਜਾਂ ਕਾਲੀ ਹੈ ਤੇ ਮੇਰਾ ਖਿਆਲ 10 ਸਲੋਕ ਨਾ ਸੁਣਾ ਲਈਏ ਤਸੱਲੀ ਨਹੀਂ ਹੁੰਦੀ ਮਹਾਂਪੁਰਸ਼ ਦਾ ਜਵਾਬ ਵੇਖੋ ਮਹਾਂਪੁਰਸ਼ ਦਾ ਜਵਾਬ ਪਾਪ ਕਰ ਕਰਕੇ ਕਾਲਾ ਹੋ ਗਿਆ ਮੈਂ ਕੀ ਕਰਾਂ ਉਹ ਧਾਰਨਾ ਬਣਾਉਂਦੇ ਸੀ ਨਾ ਵਾਹਿਗੁਰੂ ਕਾਲੀ ਹੋ ਗਈ ਨਾਮ ਤੋਂ ਬਿਨਾਂ

ਇਹ ਚੀਜ਼ ਤੁਹਾਨੂੰ ਬਖਸ਼ਿਆਂ ਤੋਂ ਮਿਲੇਗੀ, ਬਖਸ਼ਿਆਂ ਅੰਮ੍ਰਿਤਸਰ ਵਿੱਚ ਬਾਬਾ ਈਸ਼ਵਰ ਸਿੰਘ ਜੀ ਨਹਿਰ ਤੇ ਦੀਵਾਨ ਲਾਉਂਦੇ ਸੀ ਗੁਰੂ ਪਿਆਰਿਓ, 50-50 ਹਜ਼ਾਰ ਦਾ ਇਕੱਠ ਹੁੰਦਾ ਸੀ, ਧਿਆਨ ਦੇਣਾ। ਹੁਣ 50-50 ਹਜ਼ਾਰ ਬੰਦਾ ਸਾਹਮਣੇ ਬਹਿ ਕੇ ਸੁਣਦਾ ਹੋਵੇ, ਵੈਸੇ ਨੀ ਪੈਰ ਲੱਗਦੇ ਬੰਦੇ ਦੇ, ਉਦੋਂ ਵਧੀ ਛਾਲਾਂ ਵੱਜ ਜਾਂਦੀ। ਤੇ 50-50 ਹਜ਼ਾਰ ਦੇ ਇਕੱਠ

ਦੀਆਂ ਅਲੱਗ ਅਲੱਗ ਸੇਵਾ ਨਿਭਾਉਂਦੀਆਂ, ਕਿਤੇ ਸਾਡੀ ਸੇਵਾ ਚ ਕਰਤਾਪਨ ਨਾ ਆਏ। ਸੇਵਕ ਬਣ ਕੇ ਵੇਖੋ ਬਾਬਾ ਜੀ ਕਿੱਡੀ ਪਦਵੀ ਤੇ ਕੌਲੇ ਜੁੱਠੇ ਸੰਗਤ ਦੇ ਮਾਂ ਜੀ। ਸਤਿਗੁਰੂ ਪਤਾ ਨੀ ਦੂਜੇ ਸਿੱਖਾਂ ਨੂੰ ਪ੍ਰੇਰਣਾ ਦੇਣ ਲਈ ਪੁੱਛਦੇ ਨੇ, ਦੱਸ ਤੇ ਸਹੀ ਕੌਲੇ ਕਿਉਂ ਮਾਂਜਦਾ? ਕਹਿੰਦੇ ਜੀ ਮੈਂ ਤਾਂ ਮਾਂਜਦਾ ਕਿ ਮਨ ਛਾਲਾਂ ਮਾਰ ਸਕਦਾ ਤੇ ਮੇਰੀ ਸੇਵਕ ਬਣ ਕੇ ਬੀਤ ਜਾਵੇ, ਕਰਤਾਪਨ ਨਾ ਆ ਜਾਵੇ। 50,000 ਦਾ ਇਕੱਠ ਨਹਿਰ ਤੇ ਬਾਬਾ ਈਸ਼ਵਰ ਸਿੰਘ ਜੀ ਤੇ ਕਹਿਣਾ ਮੈਂ ਤੇ ਝਾੜੂ ਦੇਣ ਵਾਲਾ ਵਾਂ, ਤੇ ਫਿਰ ਕਹਿਣਾ ਵੀ ਮੈਂ ਪੜਿਆ ਲਿਖਿਆ ਨੀ ਬਾਬਾ ਈਸ਼ਵਰ ਸਿੰਘ ਜੀ। 50,000 ਦੇ ਇਕੱਠ ਚ ਕਹਿਣਾ ਕਿ ਮੈਂ ਤੇ 3 ਜਮਾਤਾਂ ਪੜਿਆ, ਬਾਬਾ ਈਸ਼ਵਰ ਸਿੰਘ ਜੀ ਦੇ ਬੱਚਿਆਂ ਨੂੰ ਵੀ ਮੈਂ ਤੇ 3 ਜਮਾਤਾਂ ਪੜਿਆ ਤੇ ਮੈਨੂੰ 3 ਜਮਾਤਾਂ ਬਾਬਾ ਨੰਦ ਸਿੰਘ ਜੀ ਨੇ ਪੜ੍ਹਾਈਆਂ, ਪੱਬਾ ਭੁੱਲ ਗਿਆ ਜੀ, ਪੱਬਾ ਭਲਾ ਜੀ ਤੇ ਪੱਬਾ ਭਾਣਾ ਜੀ।

ਸੇਵਕ ਬਣ ਕੇ ਬੀਤੇ। ਇਹੋ ਹੀ ਬਾਬਾ ਦੀਪ ਸਿੰਘ ਦੇ ਗੁਣ ਆ ਜਾਣਗੇ, ਇਹੋ ਹੀ ਸਾਡਾ ਮਿਲਣਾ ਹੈ, ਕਿਉਂਕਿ ਇਹ ਬੂਟਾ ਇਹੋ ਜਿਹਾ ਗੁਰੂ ਬਣਾਈ ਜਾਂਦਾ ਕਿ ਕਿਸੇ ਕੋਲੋਂ ਅਭਿਆਸੀ ਕਮਰਿਆਂ ਦੀ ਸੇਵਾ ਲੈ ਰਿਹਾ, ਕਿਸੇ ਕੋਲੋਂ ਖੁੱਲੇ ਪਾਠ ਵੰਡਣ ਦੀ, ਕਿਸੇ ਕੋਲ ਸਹਿਜ ਪਾਠ ਵੰਡਣ ਦੀ, ਕਿਸੇ ਕੋਲ ਮਾਇਆ ਦੇ ਤੌਰ ਤੇ ਸੈਂਚੀਆਂ ਦੀ ਸੇਵਾ ਦੇ ਰਿਹਾ, ਕੋਈ ਸੈਂਚੀਆਂ ਲਿਜਾ ਰਿਹਾ ਕਿਵੇਂ। ਕਿਤੇ ਮਨ ਚ ਫੁਰਨਾ ਬਣ ਜੇ, ਮੈਂ ਨਾ ਹੁੰਦਾ ਇੰਨੇ ਅਭਿਆਸੀ ਕਮਰੇ ਨਹੀਂ ਸੀ ਬਣਨੇ, ਮੈਂ ਨਾ ਹੁੰਦਾ ਤੇ ਇੰਨੀਆਂ ਘਰਾਂ ਚ ਪ੍ਰਕਾਸ਼ ਨਹੀਂ ਸੀ ਹੋਣਾ, ਮੈਂ ਨਾ ਹੁੰਦਾ ਇੰਨੀਆਂ ਸੈਂਚੀ ਰੇਲਾਂ ਜਾਣੀਆਂ ਨਹੀਂ ਸੀ, ਮੈਂ ਨਾ ਹੁੰਦਾ ਇੰਨਿਆਂ ਨੇ ਵਾਜਾ ਨਹੀਂ ਸੀ ਸਿੱਖਣਾ, ਮੈਂ ਨਾ ਹੁੰਦਾ ਇੰਨੇ ਪਾੜ ਚ ਪਈ ਨਹੀਂ ਸੀ ਵੰਡੇ ਜਾਣੇ। ਜੇ ਇਹ ਆ ਜੇ ਤੇ ਸਮਝੋ ਅਸੀਂ ਕਰਤਾ ਬਣ ਗਏ। ਤੁਹਾਡੀ ਸੰਗਤ ਦਾ ਹੀ ਬੱਚਾ ਭਾਈ ਹਰਮਿੰਦਰ ਸਿੰਘ, ਜਿਹੜੇ ਪਹਿਲੇ ਦਫ਼ਤਰ ਚ ਬਹਿੰਦੇ ਸੀ ਭਲਾਈ ਕੇਂਦਰ, ਬਾਬਾ ਜੀ ਤੁਸੀਂ ਉਹਨੂੰ ਪਿਆਰ ਨਾਲ ਕਹਿੰਦੇ ਹੋ, ਹੁਣ ਉਹਦੀ ਡਿਊਟੀ ਬਾਹਰ ਏ, 7 ਦਿਨ ਲੜੀਆਂ ਚਲਾ ਕੇ ਆਏ ਗੰਗਾਨਗਰ। ਇਹ ਜਿਹੜੀਆਂ ਲੜੀਆਂ ਚੱਲਦੀਆਂ ਨੇ, ਗੰਗਾਨਗਰ ਵੀ ਸ਼ੁਰੂ ਹੋਈਆਂ ਨੇ ਗੁਰੂ ਦੀ ਮਿਹਰ ਨਾਲ। ਉਥੇ ਇੰਨਾ ਸੰਗਤ ਦਾ ਮਨ ਭੇਜਿਆ, ਲੋਕੀ ਬੈਂਕ ਜਾਣਾ ਛੱਡ ਗਏ, ਦਫ਼ਤਰ ਜਾਣਾ ਛੱਡ ਗਏ, ਵੀ ਸਾਡੇ ਕਦਮ ਵੀ ਉਸ ਘਰ ਵੱਲ ਜਾਂਦੇ ਜਿੱਥੇ ਲੜੀਆਂ ਰੱਖੀਆਂ। ਉਹ ਆਨੰਦ ਹੀ ਬੜਾ, 10-12 ਪਾਠ ਉੱਥੇ ਲੜੀਆਂ ਦੇ ਰੱਖੇ, 9 ਤੋਂ ਸ਼ਾਮੀ 5 ਵਜੇ ਤੱਕ। ਹੁਣ ਤੁਸੀਂ ਤੇ ਥੋੜਾ ਗਿੱਜ ਗਏ ਹੋ, ਹੈ ਜੀ, ਤੇ ਤੁਹਾਡੇ ਲਈ ਤਾਂ ਕੋਈ ਐਡੀ ਨੀ, ਜਿਹਨੂੰ ਉਧਰ ਪਿਆਸੀ ਧਰਤੀ ਨੂੰ ਮਿਲੇ ਨਾ, ਉਹਨਾਂ ਲਈ ਬੜੀ ਵੱਡੀ ਬਾਤ। ਉਹ ਘਰ ਛੱਡ ਕੇ ਵੇਖੋ 7 ਦਿਨ ਉੱਥੇ, ਨਵੀਂ ਚੀਜ਼ ਸ਼ੁਰੂ ਕਰਾਉਣੀ ਬੜੀ ਔਖੀ ਸੀ, ਬਹੁਤ ਔਖੀ। ਹੁਣ ਜਦੋਂ 7 ਦਿਨ ਦੀਆਂ ਲੜੀਆਂ

ਜਦੋਂ ਆਇਆ ਤੇ ਮੈਨੂੰ ਪਤਾ ਲੱਗ ਗਿਆ ਫੋਨ ਤੇ ਸਤਿਕਾਰ ਬੜਾ ਮਿਲਿਆ ਮੈਂ ਕਿ ਕਿਤੇ ਪਾਸਾ ਨਾ ਉਲਟ ਜੇ ਡਰ ਬੜਾ ਲੱਗਦਾ ਜਦੋਂ ਆਇਆ ਤੇ ਕਹਿੰਦਾ ਵੀ ਇੰਜ ਗੰਗਾ ਨਗਰ ਸਮਾਪਤੀ ਹੋ ਗਈ ਏ ਹੁਣ ਪਰਸੋਂ ਚੌਥ ਕੁਰਾਲੀ ਜਾਣਾ ਉੱਥੇ ਵੀ ਸਾਧਨ ਲੜੀਆਂ ਉਹ ਵੀ ਨਵੀਆਂ ਸ਼ੁਰੂ ਹੋਈਆਂ ਮੈਂ ਕਿਹਾ ਫੋਨ ਤੇ ਬਾਕੀ ਗੱਲ ਤੇ ਬਾਅਦ ਚ ਕਰਾਂਗੇ ਤੇ ਪਹਿਲੇ ਬਾਬਾ ਦੀਪ ਸਿੰਘ ਦੇ ਦਰ ਤੇ ਨਾ ਇੱਕ ਘੰਟੇ ਜੋੜੇ ਝਾੜ ਗਿਆ ਕਹਿੰਦਾ ਉਹ ਕਿਉਂ ਧਿਆਨ ਦੇਣ ਮੈਂ ਕਿਹਾ ਉਹ ਇਸ ਵਾਸਤੇ ਕਿ ਫੋਨ ਤੇ ਰਿਪੋਰਟ ਆ ਗਈ ਏ ਕਿ ਸਰੋਪੇ ਬੜੇ ਪਏ ਐ ਲੋਹੀਆਂ ਬੜੀਆਂ ਪਈਆਂ ਹੈ ਸੰਗਤ ਨੇ ਬਹੁਤ ਸਤਿਕਾਰ ਕੀਤਾ ਕਿਤੇ ਇਹ ਨਾ ਫੁਰਨਾ ਬਣ ਜੇ ਬਈ ਸਭ ਕੁਝ ਮੇਰੇ ਕਰਕੇ ਜੋੜੇ ਝਾੜ ਕੇ ਆ ਇੱਕ ਘੰਟਾ ਤੇ ਕਹਿ ਬਾਬਾ ਦੀਪ ਸਿੰਘ ਜੀ ਜਿੱਥੇ ਮਰਜ਼ੀ ਭੇਜੋ ਹੈਗਾ ਮੈਂ ਤੁਹਾਡੇ ਜੋੜੇ ਝਾੜ ਨਾ ਲਈਆਂ

ਉਦੋਂ ਤਿੰਨ ਤਿੰਨ ਦਿਨ ਤੁਹਾਡੇ ਕੋਲੋਂ ਬਾਹਰ ਕੋਈ ਗੁਰੂ ਸੇਵਾ ਲੈ ਕੇ ਆ ਕੇ ਘੰਟਾ ਜੋੜੇ ਝਾੜਿਆ ਕਰੋ। ਉਹ ਕਿਸ ਵਾਸਤੇ ਕਿ ਸੱਚਿਆ ਪਾਤਸ਼ਾਹ ਅਸੀਂ ਜੋੜੇ ਝਾੜਨਾ ਲਈ ਆ, ਸਾਡੀ ਸੇਵਕ ਬਣ ਕੇ ਬੀਤ ਜਾਵੇ। ਇਹਦੇ ਨਾਲ ਨਾ ਜੀ ਵਾੜ ਲੱਗ ਜਾਂਦੀ, ਜਿੱਥੇ ਤੁਸੀਂ ਹੋ ਕੇ ਆਏ ਹੁੰਦੇ ਨਾ ਉੱਥੇ ਵਾੜ ਲੱਗ ਜਾਂਦੀ, ਵਾੜ ਤੁਹਾਡੀ ਨਿਮਰਤਾ ਨਾਲ ਉੱਥੇ ਵਾੜ ਲੱਗ ਜਾਂਦੀ ਗੁਰੂ। ਇਹਨੂੰ ਮੈਂ ਦੱਸ ਨਹੀਂ ਸਕਦਾ ਲਫ਼ਜ਼ਾਂ ਚ, ਇਸ਼ਾਰਾ ਲੈਣਾ। ਜਿਤਨੇ ਅਸੀਂ ਬੈਠੇ ਆ ਬਾਬਾ ਦੀਪ ਸਿੰਘ ਜੀ ਦਾ ਗੁਣ, ਹੁਣ ਬਾਰਿਸ਼ ਹੋ ਗਈ ਹੈ ਤੇ ਇਹਦੀ ਅਗਲਾ ਸਵਾਲ ਜਵਾਬ ਬੜੇ ਪਿਆਰੇ ਹੈ। ਕੈਸਾ ਸੀਨ ਹੋਏਗਾ, ਮਾਲਕ ਖੜਾ ਹੋਵੇ, ਬਾਬਾ ਜੀ ਦੇ ਹੱਥ ਸਵਾਹ ਨਾਲ ਲਿਬੜੇ ਹੋਣ, ਕੋਲਾ ਹੱਥ ਫੜਿਆ ਹੋਵੇ ਤੇ ਇਹ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਕੋਲੇ ਕਿਉਂ ਮਾਂਜਦਾ ਪਿਆ ਦੀਪ ਸਿੰਘ। ਉਹਨਾਂ ਨੇ ਕਿਹਾ ਜੀ ਸੇਵਕ ਬਣ ਕੇ ਬੀਜ ਜੇ, ਮੈਂ ਕਰਤਾ ਨਾ ਬਣ ਜਾ। ਤੇ ਹੁਣ ਅਗਲਾ ਸਵਾਲ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਅਗਲੀ ਵਾਰੀ ਸਾਂਝਾ ਕਰਾਂਗੇ, ਉਹ ਉਹਨਾਂ ਨੇ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਹੋ ਗਈ ਹੈ, ਹੁਣ ਕੋਲ ਖੜੇ ਹੋ ਤੇ ਮੇਰੀ ਵੀ ਇੱਕ ਸਵਾਲ ਜਿਹੜਾ ਨਾ ਉਹ ਆਪ ਜੀ ਕਿਰਪਾ ਕਰੋ ਉਹਦਾ ਮੈਨੂੰ ਜਵਾਬ ਝੋਲੀ ਚ ਪਾਓ। ਤੇ ਉਹ ਸਵਾਲ ਸੀ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ। ਗਾਹੀ ਕੇ ਆਖੋ ਸਤਨਾਮ। ਇਹ ਬਾਬਾ ਦੀਪ ਸਿੰਘ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿ ਮੇਰੀ ਵੀ ਇੱਕ ਦਿਲ ਚ ਸਵਾਲ ਹੈ, ਵੀ ਸੋਚਿਆ ਸੀ ਅੱਜ ਪੁੱਛਦਾ ਕੱਲ ਪੁੱਛਦਾ। ਤੇ ਬਾਬਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੱਸ ਕੀ ਪੁੱਛਦਾ ਦੀਪ ਸਿੰਘ। ਕਹਿੰਦੇ ਜੀ ਮੇਰਾ ਸਵਾਲ ਹੈ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ, ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ। ਉਹ ਜਿਹੜਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਉਹ ਅਗਲੇ ਵੀਰਵਾਰ ਆਖੋ ਸਤਨਾਮ। ਬਾਬਾ ਜੀ ਸੇਵਾ ਲੈਣ, ਕਿਉਂਕਿ ਉਹ ਵੀ ਬਣ ਜਾਣਾ ਇਹੋ ਹੀ, 26 ਜਨਵਰੀ ਤੋਂ ਬਾਅਦ ਨੇੜੇ ਨੇੜੇ ਹੀ ਆ ਜਾਣਾ ਪ੍ਰਸੰਗ, ਇਹੋ ਹੀ ਚੱਲਣਾ। ਤੇ ਅੱਜ ਤੇ ਉਹ ਗੱਲ ਬਣ ਗਈ ਜਿਹੜਾ ਟੈਲੀਵਿਜ਼ਨ ਸੀਰੀਅਲ ਵਾਲੀ, ਉਹੀ ਸੀਰੀਅਲ ਇੱਥੇ ਕਰਕੇ ਮੁਕਾਉਂਦੇ ਆ ਕਿ ਬੀਬੀ ਕਹਿੰਦੀ ਹੁਣ ਲਾਣਾ ਹੀ ਪੈਣਾ, ਕੱਲ ਕੀ ਹੋਣਾ ਹੈ ਜੀ। ਜਿਹੜੇ ਬਾਰਿਸ਼ ਕਰਕੇ ਗੱਡੀਆਂ ਚ ਬੈਠੇ ਆ, ਜਾਂ ਵਿਚਾਰੇ ਮਗਰ ਚਲੇ ਗਏ ਆ, ਜਾਂ ਰਿਸ਼ਤੇਦਾਰੀ ਕਰਕੇ ਆਏ ਆ, ਜਾਂ ਜਿਹੜਾ ਪਰਿਵਾਰ ਕਰਾ ਰਿਹਾ, ਜੇ ਤੇ ਸਾਰਾ ਕਿਨਕਾ ਕਰੰਟ ਲੱਗ ਜੇ ਫਿਰ ਕਹਿੰਦਾ ਹੁਣ ਅਗਲੇ ਵੀਰਵਾਰ ਆਉਣਾ ਜ਼ਰੂਰ ਹੈ। ਵੀ ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਗੁਰੂ

ਪ੍ਰਭੂ ਦੇ ਦਰਸ਼ਨਾਂ ਤੋਂ ਵਾਂਝਾ ਹਿਰਦਾ ਕਿੰਜ ਤੜਪਦਾ ਹੈ। ਜਿਹਨੂੰ ਗੁਰੂ ਦੇ ਨਾਲ ਸੱਚਾ ਨਿਉ ਪਿਆਰ ਹੋ ਜਾਵੇ ਉਹ ਗੁਰੂ ਦੇ ਦਰਸ਼ਨਾਂ ਤੋਂ ਵਾਂਝੇ ਕਿੰਜ ਤਰਸ।

ਕਰਮ ਢੰਡੋਲਿਆ ਸਗਲਾ ਖਾਇਓ ਮਾਸ, ਇਹ ਦੋਏ ਨੈਣਾ ਮਤ ਸੋ ਫਿਰ ਦੇਖਣ ਕੀ ਆਹ। ਕਹੋ ਮੇਰਾ ਸਰੀਰ ਪਾਵੇ ਖਾਣਾ ਪਰ ਮੇਰੇ ਨੈਣਾ ਨੂੰ ਮਤ ਸੋਇਓ, ਕਿਉਂਕਿ ਇਹਨਾਂ ਨੈਣਾ ਤੇ ਮੈਨੂੰ ਆਸ ਲੱਗੀ, ਮੈਂ ਆਪਣੇ ਫਿਰ ਦੇ ਦਿਦਾਂ।

Dinlenme versiyonlar değil daha. ਮਨ ਵਿੱਚ ਵੈਰਾਗ ਬੇੜੀ ਚਲਾਉਣ ਵਾਲਾ ਮੱਲਾ ਪਰ ਅੱਜ ਬੇੜੀ ਵਿੱਚ ਬੈਠਾ ਕੱਪੜਾ ਚੁੱਕੇ ਹੈ ਬੇੜੀ ਸਾਫ ਕਰਦਾ ਬੇੜੀ ਸਾਫ ਕਰਦਿਆਂ ਕਰਦਿਆਂ ਹੀ ਮਨ ਵਿੱਚ ਦਰਸ਼ਨਾਂ ਦੀ ਤਾਂਘ ਪੈਦਾ ਮਨ ਵਿੱਚ ਵੈਰਾਗ ਉਤਪੜਾ ਕਿ ਮੈਂ ਸੁਣਿਆ ਕਿ ਜਿਹੜਾ ਯਾਦ ਕਰਦਾ ਉਹਨਾਂ ਨੂੰ ਦੀਦਾਰ ਦਿੰਦਾ ਜਿਹੜਾ ਆਸ ਲਾਉਂਦਾ ਕਦੇ ਨਿਰਾਸ਼ਾ ਨਹੀਂ ਜਾਂਦਾ ਜੇ ਸੱਚਮੁੱਚ ਐ ਸਾਹਿਬ ਕਲਗੀਧਰ ਪਾਤਸ਼ਾਹ ਤੂੰ ਨਿਮਾਣਿਆਂ ਦਾ ਮਾਣ ਹੈ ਨਿਤਾਣਿਆਂ ਦਾ ਤਾਣ ਹੈ ਨਿਓਟਿਆਂ ਦੀ ਓਟ ਹੈ ਨਿਆਸਰਿਆਂ ਦਾ ਆਸਰ ਹੈ ਤੇ ਫਿਰ ਅੱਜ ਕਿਰਪਾ ਕਰ ਇਸ ਗਰੀਬ ਦੀ ਬੇੜੀ ਵਿੱਚ ਮੁਬਾਰਕ ਚਰਨ ਪਾ ਬੇੜੀ ਚਲਾਉਣ ਵਾਲਾ ਮਲਾ ਪਿਆਰ ਜਾਗ ਦਰਸ਼ਨਾਂ ਦੀ ਤਾਂਘ ਪੈਦਾ ਹੋ ਨੇਤਰਾਂ ਚੋਂ ਜਲ ਵਹਿੰਦਾ ਪਰ ਨਾਲ ਦੇ ਬੇੜੀਆਂ ਵਾਲਿਆਂ ਨੇ ਤੱਕਿਆ ਆਵਾਜ਼ ਦਿੱਤੀ ਉਹ ਸਹਿਦਿਆ ਕੀ ਹੋ ਗਏ ਜਦੋਂ ਦਾ ਆਇਆ ਰੋਈ ਜਾਂਦਾ ਅੱਜ ਕੀ ਗੱਲ ਹੈ ਕਹਿਣ ਲੱਗਾ ਅੱਜ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਉਣਾ ਹੈ ਮੇਰੀ ਬੇੜੀ ਵਿੱਚ ਮੁਬਾਰਕ ਚਰਨ ਪਾਉਣੇ ਹਨ ਤੇ ਨਾਲ ਦੇ ਬੇੜੀਆਂ ਵਾਲਿਆਂ ਨੇ ਉਲਾਂਭਾ ਦੇ ਦਿੱਤਾ ਉਹ ਸਹਿਦਿਆ ਆਪਣੀ ਬੇੜੀ ਵੱਲ ਤੱਕਿਆ ਆ ਟੁੱਟੀ ਹੋਈ ਤਾਂ ਤੇਰੀ ਬੇੜੀ ਸਾਹਿਬ ਕਲਗੀਧਰ ਪਾਤਸ਼ਾਹ ਕਿਤੇ ਦਰਿਆ ਦੇ ਕੰਢੇ ਤੇ ਆਉਣ ਆ ਸਾਡੀਆਂ ਏਡੀਆਂ ਸੋਹਣੀਆਂ ਬੇੜੀਆਂ ਛੱਡ ਕੇ ਤੇਰੀ ਬੇੜੀ ਵਿੱਚ ਬਹਿ ਬੇੜੀ ਵੱਲ ਤੱਕੀ ਪਰ ਸਹਿਦਾ ਪਿਆਰ ਕਰਨਾ ਜਾਣਦਾ ਹੈ ਇਤਨਾ ਭੋਲਾ ਮਨ ਵਿੱਚ ਵੱਜੀ ਸੱਟ ਤੇ ਕਹਿਣ ਲੱਗਾ ਮਨਾ ਚੱਲ ਤੂੰ ਆਪਣੀ ਬੇੜੀ ਇਹਨਾਂ ਬੇੜੀਆਂ ਤੋਂ ਦੂਰ ਲੈ ਜਾ ਕਿਤੇ ਸਤਿਗੁਰੂ ਆਉਣ ਆ ਤੇਰੀ ਬੇੜੀ ਛੱਡ ਕੇ ਕਿਤੇ ਇਹਨਾਂ ਬੇੜੀਆਂ ਵਿੱਚ ਹੀ ਨਾ ਜਾ ਬਹਿਣ ਤੂੰ ਆਪਣੀ ਬੇੜੀ ਦੂਰ ਲੈ ਪਰ ਇਤਨਾ ਨਹੀਂ ਜਾਣਦਾ ਉਹ ਸਹਿਦਿਆ ਉਹ ਗੁਰੂ ਟੁੱਟੀਆਂ ਬੇੜੀਆਂ ਨਹੀਂ ਤੱਕਦਾ ਉਹ ਤੇ ਸਾਬਤ ਹਿਰਦਾ ਤੱਕਦਾ ਹਿਰਦਾ ਸਾਬਤ ਹੋਵੇ ਹਿਰਦਾ ਨਾ ਟੁੱਟਾ ਹੋਵੇ ਜੁੱਤੀ ਭਾਵੇਂ ਟੁੱਟੀ ਹੋਵੇ ਕੱਪੜੇ ਫਟੇ ਹੋਵੇ ਪਿਆਰ ਦਾ ਭੁੱਖਾ ਹੈ ਨਾ ਗੋਬਿੰਦ ਪਾਓ ਭਗਤ ਦਾ ਭੁੱਖਾ ਕੋਈ ਪਿਆਰ ਕਰੇ ਤਾਂ ਸਹੀ ਕੋਈ ਪਿਆਰ ਨਾਲ ਯਾਦ ਤਾਂ ਕਰੇ ਪਰ ਸਹਿਦੇ ਨੇ ਚੱਪੂ ਮਾਰਿਆ ਆਪਣੀ ਬੇੜੀ ਦੂਰ ਲੈ ਗਈ ਹੁਣ ਬੇੜੀ ਵਿੱਚ ਬੈਠਾ ਯਾਦ ਕਰਦਾ ਕਰਦਾ ਅੱਜ ਇੱਕਦਮ ਬੇੜੀ ਵਿੱਚ ਡਿੱਗ ਪਿਆ ਜਦੋਂ ਬੇੜੀ ਵਿੱਚ ਡਿੱਗਿਆ ਤੇ ਅਨੰਦਪੁਰ ਸਾਹਿਬ ਦੀ ਧਰਤੀ ਗੁਰੂ ਕਲਗੀਧਰ ਪਾਤਸ਼ਾਹ ਦਾ ਸਿੰਘਾਸਣ ਹਿਲਿਆ ਸਤਿਗੁਰਾਂ ਨੇ ਆਵਾਜ਼ ਦਿੱਤੀ ਉਹ ਭਾਈ ਦਇਆ ਸਿੰਘ ਸਾਡਾ ਘੋੜਾ ਲਿਆ ਛੇਤੀ ਸਿੱਖ ਯਾਦ ਕਰ ਲਿਆ ਪਾਤਸ਼ਾਹ ਇਸ ਵਕਤ ਤਾਂ ਪੰਛੀ ਵੀ ਆਪਣੇ ਆਲੜਿਆਂ ਵਿੱਚ ਬੈਠੇ ਆਹ ਵਕਤ ਬਾਹਰ ਜਾਣ ਦਾ ਵਕਤ ਨਹੀਂ ਹੈ ਵਕਤ ਤੇ ਆਰਾਮ ਕਰਨ ਦਾ ਵਕਤ ਹੈ ਸਾਹਿਬ ਕਹਿਣ ਲੱਗੇ ਉਹ ਭਾਈ ਦਇਆ ਸਿੰਘ ਉਹ ਸਿੱਖ ਯਾਦ ਕਰ ਰਿਹਾ ਹੋਵੇ ਤੇ ਗੁਰੂ ਆਰਾਮ ਕਰ ਰਿਹਾ ਹੋਵੇ ਘੋੜਾ ਲਿਆ ਭਾਈ ਦਇਆ ਸਿੰਘ ਜੀ ਘੋੜਾ ਲਿਆ ਇਹ ਸਤਿਗੁਰੂ ਘੋੜੇ ਤੇ ਸਵਾਰ ਹੋਏ ਤੇ ਅੱਜ ਕਿੱਥੇ ਉਸ ਨਦੀ ਦੇ ਕਿਨਾਰੇ ਤੇ ਜਿੱਥੇ ਸਹਿਦਾ ਯਾਦ ਕਰ ਰਿਹਾ ਭਾਈ ਦਇਆ ਸਿੰਘ ਦੇ ਨਾਲ ਦੇ ਸਿੱਖ ਵੀ ਜਦੋਂ ਉਸ ਦਰਿਆ ਦੇ ਕੰਢੇ ਤੇ ਆਏ ਤੇ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ ਆਓ ਬੇੜੀਆਂ ਖਲੋਤੀਆਂ ਉਹਨਾਂ ਬੇੜੀਆਂ ਵਿੱਚ ਬਹਿ ਕੇ ਦਰਿਆ ਪਰ ਹੁਣ ਸਹਿਦਾ ਬੇੜੀ ਵਿੱਚ ਹੋਵੇ ਤੇ ਬੇੜੀ ਕੰਢੇ ਲਾਵੇ ਸਹਿਦੇ ਦਾ ਤਾਂ ਸਰੀਰ ਬੇੜੀ ਵਿੱਚ ਹੈ ਪਰ ਸਹਿਦਾ ਬੇੜੀ ਵਿੱਚ ਨਹੀਂ ਦੂਸਰੀ ਆਵਾਜ਼ ਦਿੱਤੀ ਉਹ ਸਹਿਦਿਆ ਉਹ ਨਾਲੇ ਯਾਦ ਕਰਦਾ ਹੁਣ ਦਰਿਆ ਦੇ ਕੰਢੇ ਤੇ ਖਲੋ ਕੇ ਆਵਾਜ਼ ਦਿੰਦੇ ਹਾਂ ਆਵਾਜ਼ ਵੀ ਨਹੀਂ ਸੁਣਦਾ ਬੇੜੀ ਕੰਢੇ ਲਾ ਤੇਰੀ ਬੇੜੀ ਵਿੱਚ ਬਹਿ ਕੇ ਦਰਿਆ ਪਾਰ ਕਰਾਂਗਾ ਕੁਝ ਪਤਾ ਨਹੀਂ ਬਸ ਇਸੇ ਨੂੰ ਪਿਆਰ ਕਹਿੰਦੀ ਜਦੋਂ ਦਰਸ਼ਨ ਕਰਨ ਵਾਲਾ ਤੜਫ ਰਿਹਾ ਸੀ ਦੀਦਾਰ ਕਰਨ ਵਾਲਾ ਤੜਫ ਰਿਹਾ ਸੀ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੇ ਜੀਓ ਨੇਤਰਾਂ ਚੋਂ ਜਲ ਵਹਿ ਰਿਹਾ ਸੀ ਤੇ ਦਰਸ਼ਨ ਕਰਨ ਵਾਲਾ ਦਰਸ਼ਨਾਂ ਦੀ ਤਾਂਗ ਵਿੱਚ ਸ਼ਬਦ ਪੜਦਾ ਸੀ ਤੇ ਉਦੋਂ ਦਰਸ਼ਨ ਦੇਣ ਵਾਲਾ ਆਨੰਦਪੁਰ ਸਾਹਿਬ ਬੈਠਾ ਸੀ ਤੇ ਹੁਣ ਜਦੋਂ ਦਰਸ਼ਨ ਦੇਣ ਵਾਲਾ ਦਰਿਆ ਦੇ ਕੰਢੇ ਤੇ ਆ ਗਿਆ ਤੇ ਹੁਣ ਦਰਸ਼ਨ ਕਰਨ ਵਾਲਾ ਆਨੰਦਪੁਰ ਸਾਹਿਬ ਪਹੁੰਚ ਗਿਆ ਉਹ

ਦੇ ਵਿੱਚ ਸ਼ਬਦ ਪੜਦਾ ਹੋ ਰਹਿ ਨਾ ਸਕਾਂ, ਫਿਰ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੇ ਜੀ। ਅੱਜ ਸਤਿਗੁਰਾਂ ਨੇ ਪ੍ਰੀਤ ਨੂੰ ਤੋੜਿਆ, ਜਦੋਂ ਸਹਿਬੇ ਨੇ ਅੱਖਾਂ ਖੋਲੀਆਂ ਕੀ ਤੱਕਿਆ, ਜਿਸ ਗੁਰੂ ਨੂੰ ਯਾਦ ਕਰਦਾ ਸੀ ਸਤਿਗੁਰੂ ਸਾਹਮਣੇ ਖਲੋਤੇ, ਤੇ ਦੂਰੋਂ ਹੀ ਉੱਚੀ ਉੱਚੀ ਕਹਿਣ ਲੱਗਾ, ਸਤਿਗੁਰੂ ਮੈਂ ਸੁਣਿਆ ਸੀ ਤੂੰ ਗਰੀਬ ਨਿਵਾਜ ਹੈ, ਤੂੰ ਨਿਮਾਣਿਆਂ ਨੂੰ ਮਾਣ ਦਿੰਦਾ, ਜਿਹੜੇ ਤੈਨੂੰ ਯਾਦ ਕਰਦਿਆਂ ਨੂੰ ਉਹਨਾਂ ਨੂੰ ਦੀਦਾਰ ਦਿੰਦਾ, ਪਰ ਅੱਜ ਜਾਣਿਆ ਤੂੰ ਸੱਚਮੁੱਚ ਹੀ ਗਰੀਬ ਨਿਵਾਜ ਹੈ, ਤੂੰ ਸੱਚਮੁੱਚ ਹੀ ਨਿਮਾਣਿਆਂ ਨੂੰ ਮਾਣ ਦਿੰਦਾ, ਜਿਹੜੇ ਤੈਨੂੰ ਯਾਦ ਕਰਦਿਆਂ ਤੂੰ ਉਹਨਾਂ ਨੂੰ ਦੀਦਾਰ ਦਿੰਦਾ। ਸਤਿਗੁਰਾਂ ਦੀ ਦੀਦਾਰ ਕੀਤੇ, ਅੱਜ ਬੇੜੀ ਵਿੱਚ ਸਤਿਗੁਰਾਂ ਨੇ ਚਰਨ ਪਾਏ, ਬੇੜੀ ਦੂਸਰੇ ਕੰਢੇ ਲੈ ਗਿਆ, ਤੇ ਜਦੋਂ ਸਤਿਗੁਰੂ ਦੂਸਰੇ ਕੰਢੇ ਜਾ ਖਲੋਤੇ, ਭਾਈ ਦਇਆ ਸਿੰਘ ਨਾਲ ਦੇ ਸਿੱਖ ਆ ਗਏ, ਤੇ ਅੱਜ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ, ਦਇਆ ਸਿੰਘ ਇਸ ਗੁਰੂ ਨੂੰ, ਇਸ ਗੁਰੂ ਪਿਆਰੇ ਨੂੰ ਕੁਝ ਕੁ ਮੋਹਰਾਂ ਦੇ, ਗਰੀਬ ਸਿੱਖ ਹੈ, ਮਜ਼ਦੂਰੀ ਕਰਦਾ, ਸਾਰਾ ਦਿਨ ਮਿਹਨਤ ਕਰਦਾ, ਅੱਜ ਸਾਡੇ ਪਿਆਰ ਕਰਕੇ ਇਸਨੇ ਮਿਹਨਤ ਵੀ ਨਹੀਂ ਕੀਤੀ, ਕੁਝ ਮੋਹਰਾਂ ਦੇ। ਭਾਈ ਦਇਆ ਸਿੰਘ ਨੇ ਜੇਬ ਵਿੱਚੋਂ ਮੋਹਰਾਂ ਕੱਢੀਆਂ, ਤੇ ਜਦੋਂ ਸੈਦੇ ਨੂੰ ਮੋਹਰਾਂ ਦੇਣ ਲੱਗਾ, ਤੇ ਸੈਦਾ ਭੁੱਬਾਂ ਮਾਰ ਕੇ ਰੋ ਪਿਆ ਤੇ ਕਹਿਣ ਲੱਗਾ, ਉਹ ਪਾਤਸ਼ਾਹ ਉਹ ਮੈਨੂੰ ਮੋਹਰਾਂ ਨਹੀਂ ਚਾਹੀਦੀਆਂ, ਮੈਨੂੰ ਧਨ ਨਹੀਂ ਚਾਹੀਦਾ, ਦੁਨੀਆ ਦੇ ਲੋਕ ਆਉਂਦੇ ਹਨ, ਮੈਂ ਉਹਨਾਂ ਨੂੰ ਵੀ ਦਰਿਆ ਪਾਰ ਕਰਾਉਂਦਾ ਹਾਂ, ਮੋਹਰਾਂ ਦੇ ਜਾਂਦੇ ਹਨ, ਧਨ ਦੇ ਜਾਂਦੇ ਹਨ, ਅੱਜ ਤੁਸੀਂ ਆਏ ਹੋ, ਤੁਹਾਨੂੰ ਵੀ ਦਰਿਆ ਪਾਰ ਕਰਾਇਆ, ਤੁਸੀਂ ਮੋਹਰਾਂ ਦੇ ਗਏ, ਤੇ ਦੁਨੀਆਦਾਰਾਂ ਵਿੱਚ ਤੁਹਾਡੇ ਵਿੱਚ ਫਰਕ ਕਿਹੜਾ ਹੋਇਆ, ਮੈਨੂੰ ਧਨ ਨਹੀਂ ਚਾਹੀਦਾ, ਮੈਨੂੰ ਮੋਹਰਾਂ ਨਹੀਂ ਚਾਹੀਦੀਆਂ। ਤੇ ਸਾਹਿਬ ਅੱਜ ਪਿਆਰ ਦੇ ਵਿੱਚ ਵੱਸ ਹੋ ਕੇ ਕਹਿਣ ਲੱਗੇ, ਸ਼ਾਇਦ ਆ ਫਿਰ ਕੀ ਚਾਹੀਦਾ, ਮੰਗ ਕੀ ਮੰਗਦਾ, ਅੱਜ ਜੋ ਤੂੰ ਮੰਗੇ ਤੇਰੀ ਝੋਲੀ ਵਿੱਚ ਉਹ ਦਾਤ ਪਾ ਦੇਵਾਂ। ਤੇ ਸਹਿਦੇ ਨੇ ਗੱਲ ਵਿੱਚ ਪਾਇਆ ਪੱਲਾ, ਨੇਤਰਾ ਜੋ ਜਲ ਵਹਿੰਦਾ, ਤੇ ਹੱਥ ਜੋੜੇ ਤੇ ਕਹਿੰਦਾ, ਮੋਹਰਾਂ ਦੇਖ ਕੇ ਗਲੋ ਨਾ ਲਾ ਮੈਨੂੰ, ਕਿਤੇ ਸ਼ਕਲ ਨਾ ਮੇਰੀ ਵਿਸਾਰ ਛੱਡੀ, ਅੱਜ ਤੁਸੀਂ ਆਏ ਤੇ ਮੈਂ ਪਾਰ ਕੀਤਾ, ਕੱਲ ਨੂੰ ਮੈਂ ਆਵਾਂ ਮੈਨੂੰ ਕਾਰ ਛੱਡੀ, ਬਸ ਹੋਰ ਕੁਝ ਨਹੀਂ ਤੇਰੇ ਕੋਲੋਂ ਮੰਗਣਾ, ਅੱਜ ਤੁਸੀਂ ਆਇਓ ਮੈਂ ਤੁਹਾਨੂੰ ਦਰਿਆ ਤੋਂ ਪਾਰ ਕੀਤਾ, ਤੇ ਕੱਲ ਨੂੰ ਮੈਂ ਸੰਸਾਰ ਛੱਡ ਕੇ ਆਵਾਂ, ਮੈਨੂੰ ਭਵ ਸਾਗਰ ਤੋਂ ਪਾਰ ਕਰ ਦੇ, ਹੋਰ ਕੁਝ ਨਹੀਂ ਉਹ ਮੰਗਣਾ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਗਲਵੱਕੜੀ ਵਿੱਚ ਲਿਆ ਤੇ ਘੁੱਟ ਕੇ ਕੀਤਾ ਪਿਆਰ, ਅੱਜ ਸਤਿਗੁਰੂ ਬਖਸ਼ਿਸ਼ ਕਰਦੇ ਕਰਦੇ ਅੱਜ ਮੁਸਕਰਾਉਂਦੇ ਹੋਏ ਅੱਜ ਸੈਦੇ ਨੂੰ ਵਰ ਦਿੱਤਾ, ਤੇ ਸਾਹਿਬਾਂ ਨੇ ਵੀ ਕਿਹਾ, ਉਹ ਸੈਦੇ ਆ ਤੇਰੀਆਂ ਗੱਲਾਂ ਬੜੀਆਂ ਪਿਆਰੀਆਂ ਨੇ, ਅੱਜ ਅਸੀਂ ਆਏ ਤੇ ਤੂੰ ਪਾਰ ਕੀਤਾ, ਜਾਂ ਇੱਕੀ ਕੁਲਾਂ ਤੇਰੀਆਂ ਸਾਰੀਆਂ, ਜਾਂ ਸਹਿਦਿਆ ਤੈਨੂੰ ਇਕੱਲੇ ਨੂੰ ਨਹੀਂ ਤੇਰੀਆਂ ਇੱਕੀ ਕੁਲਾਂ ਦਾ ਉਧਾਰ ਕਰ ਦਿੰਦਾ। ਆਓ ਬਾਈ, ਘਰ ਵਿੱਚ ਇਹ ਤੂੰ ਗੁਰਮੁਖ ਹੋ ਜਾਵੇ, ਇੱਕੀ ਕੁਲਾਂ ਦਾ ਵੀ ਉਧਾਰ ਕਰ ਦਿੰਦਾ, ਘਰ ਵਿੱਚ ਇਹੋ ਜਿਹੇ ਪਿਆਰ ਕਰਨ ਵਾਲਾ ਕਿਤੇ ਪੈਦਾ ਹੋ ਜਾਵੇ, ਦਰਸ਼ਨਾਂ ਦੀ ਤਾਂਘ ਹਰ ਵਕਤ ਮਨ ਵਿੱਚ ਵੈਰਾਗ ਜੀ ਦੇ ਹੋਵੇ, ਇੱਕੀ ਕੁਲਾਂ ਦਾ ਉਧਾਰ ਕਰ।

ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਗੁਰਚਰਨ ਸਿੰਘ ਜੀ ਰਸੀਆ ਹੁਣ ਕੀਰਤਨ ਦੁਆਰਾ ਸੇਵਾ ਕਰਨਗੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਬਾਬਾ ਬੋੜ ਜੀ ਵੀ ਆਖਦੇ ਹਾਂ ਕਿਉਂਕਿ ਜਿਹੜੇ ਪਿੰਡਾਂ ਤੋਂ ਆਏ ਵੀਰ ਨੇ ਉਹਨਾਂ ਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਇੱਕ ਬਹੁਤ ਪੁਰਾਣਾ ਬੋੜ ਹੁੰਦਾ ਹੈ ਜਿਸ ਦੀ ਛਾਂ ਹੇਠਾਂ ਬਹੁਤ ਸਾਰੇ ਬਜ਼ੁਰਗ ਬੈਠੇ ਹੁੰਦੇ ਨੇ ਅਤੇ ਇਸੇ ਤਰ੍ਹਾਂ ਕੀਰਤਨ ਜਗਤ ਦੇ ਵਿੱਚ ਇਹ ਬਹੁਤ ਪੁਰਾਣੇ ਕੀਰਤਨੀਆਂ ਨੇ।